ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਾਰੋਂ ਤਿਉਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਉ। ਅਵਨ ਤੁਜੇ ਦੂਜੀ ਠਾਹਰ, ਹਰ ਪਰਿਓ ਤੋ ਦੁਆਰੀ। ਲੇਖਾ ਛੋੜ ਅਲੇਖੇ ਛੂਟੇ, ਹਮ ਨਿਰਗੁਣ ਰਹੇ ਅਭਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਇਹ ਵਾਰੀ। ਕੋਈ ਜਨ ਹਰ ਸਿਉਂ ਦੇਵੇ ਜੋਰ, ਚਰਨ ਗਹੋ ਬਕੋ ਸੁਭ ਰਸਨਾ। ਤੀਜੇ ਪ੍ਰਾਨ ਅਕੋ ਰਹਾਉ, ਮਨ ਤਾਂ ਨਿਰਮਲ ਕਰਤ ਕਿਆਰੂ। ਹਰ ਸਿੰਚੇ ਸੁਧਾ ਸੁਜੋਰ, ਇਹ ਰਸ ਮੈਂ ਮਗਨ ਹੋਤ ਕਿਰਪਾ ਤੇ। ਮਹਾ ਵਿਖਿਆ ਤੇ ਤੋਰ, ਆਇਓ ਸਰਨ ਦੀਨ ਦੁੱਖ ਭੰਜਨ। ਚਿਤ ਵਾ ਤੁਮਰੀ ਓਰ, ਅਭੈ ਪਦ ਦਾਨ ਸਿਮਰ ਸੁਆਮੀ ਕੋ। ਪ੍ਰਭ ਨਾਨਕ ਬੰਧਨ ਸ਼ੋਰ, ਅਭੈ ਪਦ ਦਾਨ ਸਿਮਰ ਸੁਆਮੀ ਕੋ। ਪ੍ਰਭ ਨਾਨਕ ਬੰਧਨ ਸ਼ੋਰ, ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੇ ਸਿਫਤ ਖਸਮਦੀ, ਨੂਰ ਅਰਥੋਂ ਕੁਰਸੋਂ ਝਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠੇ

ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ ਫਿਰੇ ਦਿਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਕਾਮ ਕ੍ਰੋਧ ਅਹੰਕਾਰ ਫਿਰੇ ਦਿਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛ

0: ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੈ ਸ਼ਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸੰਤ ਸਲੋਕ। ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਥਮੀ ਨਵ ਖੰਡਣੇ, ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਕੋੜ ਤਮਾਸਿਆਂ ਚੇਤਨ ਆਮਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨ ਹੋਵੇ ਇਹ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਤ੍ਰੇਜੇ ਬੰਨਾਂ ਪੁਰੀਆਂ ਭਾਰ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ,
1: ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਦ ਰਹ ਦੂਰ,
0: ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਹੁਕਮੀ ਹੁਕਮ ਚਲਾਹੇ ਰਾਹੋ, ਨਾਨਕ ਬਿਖਸੇ ਬੇਪਰਵਾਹ,
1: ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ,
0: ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ,
1: ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ,
0: ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ,
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
0: ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ,
1: ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ,
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਗਾਵੀਏ ਸੁਣੀਏ ਮਾ ਰੱਖੀਏ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ,
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ,
0: ਗੁਰ ਈਸ਼ਵਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ,
1: ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ,
0: ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਬਿਸਰ ਨਾ ਜਾਈ,
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ,
0: ਜੇਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ,
1: ਹੱਥ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ,
0: ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ,
1: ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ,
0: ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ,
1: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ,
0: ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ,
1: ਦੋਸ਼ੀ ਦੋਸ਼ ਧਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ,
1: ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ,
0: ਸੁਣੇ ਸਿੱਧ ਪੀਰ ਸੁਨਨਾਥ ਸੁਣੇ ਧਰਤ ਧਵਲ ਆਕਾਸ,
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਹੇ ਨਾ ਸਕੈ ਕਾਲ,
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ, ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ,
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ,
0: ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾਇ ਸਨਾਨ,
1: ਸੁਣੇ ਪੜ ਪੜ ਪਾਵੇ मान सुनिया लागे सहज ध्यान।
0: नानक भगतां सदा वेख

0: ਜਿਨ ਸੂਤ
1: ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ
0: ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਣ ਜੋਰ
1: ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ
0: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ
1: ਕੀਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ
0: ਕੀਤਾ ਪਸਾਓ ਏਕੋ ਕਵਾਓ ਤਿਸੇ ਹੋਏ ਲੱਖ ਦਰਿਆਓ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
0: ਜੋਤਿ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਪਕਸਾਰ ਅਸੰਖ ਮੋਲੇ ਬਲਾਏ ਤਾਰ
1: ਕੁਦਰਤ ਕਵਣ ਕਹਾ ਵਿਚਾਰ ਉਬਾਰਿਆ ਨਾ ਜਾਵਾਂ ਏਕ ਵਾਰ
0: ਜੋਤਿ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
1: ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ
0: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
1: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
0: ਜੋਤਿ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
0: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਵਾਣ ਅਖਰਾ ਸਿਰ ਸੰਜੋਗ ਵਖਾਣ
0: ਜਿਨੇ ਲਿਖੇ ਤਿਸ ਨਾਹੇ ਜੇ ਫਰਮਾਏ ਤਿਤੇ ਪਾਏ
1: ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ
0: ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਖੇ
1: ਮੂਤ ਪਲੀਤੀ ਕੱਪੜ ਹੋਏ ਜੇ ਸਾਬੂਣ ਲਈਏ ਉਹ ਧੋਏ
0: ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ
1: ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ
0: ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ
1: ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ
0: ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਹ ਤੀਰਥ ਮਲ ਨਾਓ
1: ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨ ਹੋਏ
0: ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਜਾਓ
1: ਕਵਣ ਸੁਵੇਲਾ ਵਖਤ ਕਵਣ ਕਵਣ

0: ਕੋਈ
1: ਜਾ ਕਰਤਾ ਸਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ
0: ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੇ ਕਿਵ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
1: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੈ
0: ਪਤਾਲਾ ਪਤਾਲ ਲੱਖ ਅਗਾਸਾ ਆਗਾਸ
1: ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ
0: ਛੇ ਸੌ ਅਠਾਰਾਂ ਕਹਿਣ ਕਤੇਬਾ ਅਸਲੂ ਇੱਕ ਧਾਤ
1: ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਬਣਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਾਲਾ ਹੀ ਸਲਾ ਏਤੀ ਸੁਰਤ ਨਾ ਪਾਈਆ
0: ਨਦੀਆਂ ਅਤੇ ਬਹ ਪਵੇ ਸਮੁੰਦ ਨਾ ਜਾਣੀਏ
1: ਸਮੁੰਦ ਸਾ ਸੁਲਤਾਨ ਗਹਿਰਾ ਸੇਤੀ ਮਾਲ ਤਨ
0: ਪੀੜੀ ਤੁਲ ਨਾ ਹੋਵਨੀ ਜੇਤ ਸੁਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ
0: ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ
1: ਅੰਤ ਨਾ ਜਾਪੇ

0: ਕੀਤਾ ਹੋਏ।
1: ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ।
0: ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ।
1: ਏਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ।
0: ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ।
1: ਕੇਤੇ ਮੰਗੇ ਜੋਦ ਪਾਰ, ਕੇਤਿਆਂ ਗਣਤ ਨਹੀਂ ਵਿਚਾਰ।
0: ਕੇਤੇ ਖਪ ਟੁੱਟੇ ਬੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਈ ਖਾਏ।
1: ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੀ ਦਾਤ ਤੇਰੀ ਦਾਤਾਰ।
0: ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ।
1: ਜੇ ਕੋ ਖਾਏ ਕੋ ਆਖਣ ਪਾਏ, ਜਾਣੇ ਜੇਤੀਆਂ ਮੋਹ ਖਾਏ।
0: ਆਪੇ ਜਾਣੇ ਆਪੇ ਦੇ, ਆਖੇ ਸੇਪੇ ਕਈ ਕੇ।
1: ਜਿਸ ਨੂੰ ਬਖਤੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ।
1: ਅਮੁੱਲ ਆਵੇ ਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ।
0: ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ।
1: ਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ।
0: ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ

0: ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੁੰਜਨ ਸੇਵ
0: ਕਿਤੇ ਆਖੇ ਆਖਣ ਪਾਹੇ

0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ
0: ਕੇਤੇ ਰਾਗ ਪਰੀ ਛੋਕੇਯਨ ਕੇਤੇ ਗਾਵਣ ਹਾਰੇ
1: ਗਾਵੇ ਤੁਨੂ ਪੌਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਵਰਮਾ ਇੰਦ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਿਤ ਰਖੀ ਸਰ ਜੁਗ ਜੁਗ ਬੇਦਾ ਨਾਲੇ
0: ਗਾਵੇ ਮੋਹਣੀਆਂ ਮਨ ਮੋਹਣ ਸੁਰਗਾਂ ਮਛ ਪਿਆਲੇ
1: ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ
0: ਸੇ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕਿਤੇ ਗਾਵਨ ਸੇ ਮੈਂ ਚਿਤਨ ਆਵਣ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਈ
1: ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨ ਅਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸੀ ਵਡਿਆਈ
0: ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ
0: ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੈਭੂਤ
1: ਕਿੱਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ
0: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ
1: ਆਪ ਨਾਥ ਨਾਥੀ ਸਭ ਜਾਗੀ ਰਿੱਧ ਸਿੱਧ ਅਵਰਾ ਸਾਧ
0: ਸੰਜੋਗ ਬਿਜੋਗ ਦੋ ਕਾਰ ਚਲਾਵੇ ਲੇਖੇ ਆਵੇ ਭਾਗ
1: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ
1: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
0: ਜਿਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ
1: ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਣ
0: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ
1: ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕ ਵਾਰ
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇੱਕ ਦੂ ਜੀਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼
0: ਏਤ ਰਾਹ ਪਤ ਪਵੜੀਆਂ ਚੜੀਏ ਹੋਏ ਆਕੀਸ
1: ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ
0: ਨਾਨਕ ਨਦਰੀ ਪਾਈਏ ਕੂੜੇ ਕੂੜੇ ਠੀਸ
1: ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ
0: ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ
1: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
0: ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚਨ ਕੋਏ
1: ਰਾਤੀ ਰੁਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਕਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ
1: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੀਤੇ ਪਵਨ ਪਾਣੀ ਬੈ ਸੰਤਰ ਕੀਤੇ ਕਾਨ ਮਹੇਸ਼
0: ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
1: ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼
0: ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
1: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
0: ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ
1: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦਰ
0: ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਆਨੰਦ
0: ਸਰਮ ਖੰਡ ਕੀ ਬਾਣੀ ਰੂਪ ਕਿੱਥੇ ਘਾੜਤ ਘੜੀਏ ਬਹੁਤ ਅਨੂਪ,
1: ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ।
0: ਕਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੇ ਸੁਰਾਂ ਸਿੱਧਾਂ ਕੀ ਸੁਧ,
1: ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ।
0: ਕਿੱਥੇ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਿਹਾ ਪਰ। ਨਾਉ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਹੇ।
1: ਜਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ।
0: ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ।
1: ਜਿੱਥੇ ਖੰਡ ਮੰਡਲ ਪਰਪੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ।
0: ਜਿੱਥੇ ਲੋ ਲੋ ਆਕਾਰ, ਜਿਬ ਜਿਬ ਹੁਕਮ ਤਿਵੇ ਤਿਵ ਕਾਰ।
1: ਵੇਖੇ ਵਿਕਸੇ ਕਰ ਵਿਚਾਰ, ਨਾਨ ਕਥਨਾ ਕਰੜਾ ਸਾਰ।
0: ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਬੇਦ ਹਥਿਆਰ।
1: ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ

0: ਓਂਕਾਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛੁਪੇ ਸੰਤ ਪ੍ਰਸਾਦ ਚੱਕਰ ਚੰਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗ ਰੇਖ ਪੇ ਕੋ ਕਹਿ ਨ ਸਕਤ ਕਹਿ
0: ਅਚਲ ਮੂਰਤ ਅਨੁਭਵ ਪ੍ਰਕਾ ਸੰਤੋਜ ਕਹੀ ਜੈ
1: ਕੋਟ ਇੰਦ੍ਰਿਨ ਦਾਨ ਸ਼ਾਹੂ ਸ਼ਨਾਹਣ ਗਣੀ ਜੈ
0: ਤਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਨ ਕਹਿਤ
1: ਕਬ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨਾਤ ਸਮਤ ਭੁਜੰਗ ਪਰਿਆਤ ਛੰਦ ਨਿਦਾਨ ਹੈ ਦਰਵਰਗ

0: ਭੁਜੰਗ ਭਰਿਆ ਤੇ ਛੰਦ
1: ਨਮੋ ਸਰਵਾਨ ਸਮਾਸਤੇ ਨਿਧਾਨ ਨਮੋ ਦੇਵ ਦੇਵੇ ਭੇਖੀ ਭੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪਾਣੇ
1: ਨਾਥ ਨਿਰਸੰਗੇ ਪ੍ਰਮਾਥ ਨਮੋ ਪਾਨ ਪਾਨੇ ਨਮੋ ਮਾਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
1: ਨਮੋ ਨਰਤ ਨਰਤੇ ਨਮੋ ਨਾਥ ਨਾਥੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ
0: ਅਨੰਗੀਆ ਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬਹੁਤੇ
1: ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮ ਪਰਮ ਰੂਪੇ
0: ਨਮੋ ਜੋਗ ਜਗੇਸ਼ਵਰਮ ਪਰਮ ਸਿੱਧੇ ਨਮੋ ਰਾਜਰਜੇਸ਼ਵਰਮ ਪਰਮ ਵਿਦੇ
1: ਸ਼ਸਤਰ ਪਾਣੀ ਨਮੋ ਅਸਤਰ ਮਨ ਨਮ ਪਰਮ ਗਿਆਤਾ ਨਮੋ ਲੋਕ ਮਾਤਾ
0: ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜਗੇਸ਼ਵਰਮ ਪਰਮ ਜੁਗਤੇ
1: ਨਮੋ ਨਾਰਾਇਣ ਗੁਰੂ ਕਰਮਿਨੋ ਪ੍ਰੀਤ ਅਪ੍ਰੀਤ ਦੇਵੇ ਸੁ ਧਰਮੇ
0: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਪੂ
1: ਨਮੋ ਦਾਨ ਨਮੋ ਮਾਨ ਮਾਨੇ ਨਮੋ ਰੋਗ ਰੋਗੀ ਨਮੋ ਅਸਤੰ ਸ਼ਨਾਨੇ
0: ਨਮੋ ਮੰਤ੍ਰੰ ਮੰਤ੍ਰੰ ਨਮੋ ਜੰਤ੍ਰੰ ਜੰਤ੍ਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰੰ
1: ਪਰਨਾਸੀ ਨੂੰ ਰੂਪੇ ਸਮਸਤਲ ਨਿਵਾਸੀ
0: ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧਰ ਧੰਗ ਅਗੰਗ ਓਮ ਹਰਤਾ
1: ਪਰਮੇਸ਼ਰ ਪੁਰਸ਼ ਪਾਲੰ ਸਦਾ ਸਰਬਦਾਸ ਦਾਤਾ ਦਿਆਲੰ
0: ਅਸ਼ੇਦੀ ਅਪੇਦੀ ਅਨਾਮੰਗ ਕਾਮੰਗ ਸਮਸਤੋ ਪਰਾਜੀ ਸਮਸਤ ਸਤਾਮੰ ਤੇਰਾ ਜੋਰ ਚਾਚਰੀ
1: ਜਲਿਆ ਥਲਿਆ ਪੀਤਾ ਪੀਏ
0: ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਭੁਜੰਗ ਭਰਿਆ ਤਿਸ਼ਦ
1: ਵਾਦੇ ਵਾਦੇ ਨੰਦੀ ਸਰੂਪੇ ਨੋ ਸਰਮਾਨ ਸਮਸਤ ਨਿਧਾਨੇ
0: ਨਮਸਤੰ ਨਿਰਥਾਪੇ ਨਮਸਤੰ ਪਰਮਾਥੇ ਨਮਸਤਵੰਗ
1: ਗੰਜੇ ਨਮਸਤੇ ਨਮੋ
0: ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹੇ
1: ਨਮੋ ਬ੍ਰਿਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੁਖ ਸੋਖੇ
0: ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ
1: ਨਮੋ ਸਰਵ ਗਿਆਨ ਨਮੋ ਪਰਮ ਤਾਨ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ
0: ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤਰਭੰਗੀ
1: ਜੀਵੰ ਨੋ ਬੀਜ ਬੀਜੇ ਖਿਜੇ ਭਿਜੇ ਸਮਸਤੰ ਪ੍ਰਸਜੇ
0: ਕਿਰਪਾਲੰ ਸਰੂਪੇ ਕੋ ਕਰਮੰ ਪਰਨਾਸੀ ਸਦਾ ਸਰਵਦਾ ਰਿੱਧ ਸਿਧੰ ਨਿਵਾਸੀ ਚਰਪਟ ਸ਼ੰਤ ਵੈ ਪ੍ਰਸਾਦ
1: ਕਰਮੀ ਅੰਮ੍ਰਿਤ ਧਰਮੀ ਖਲ ਜੋਗੀ ਚਲ ਭੋਗੇ
0: ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ
1: ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ
0: ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ
1: ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ
0: ਰਵਾਲ ਸ਼ੰਤ ਵੈ ਪ੍ਰਸਾਦ
1: ਆਦ ਰੂਪ ਨਾਦ ਮੂਰ ਜੁਨ ਪੁਰਖ ਅਪਾਰ
0: ਸਰਵ ਮਾਨ ਤੇ ਮਾਨ ਦੇਵ ਪੇਵ ਆਦੋ ਦਾਰ
1: ਸਰਵ ਬਾਲਕ ਸਰਵ ਕਾਲਕ ਸਰਵ ਕੋਪਨ ਕਾਲ
0: ਜਿੰਦਰ ਤਤਰ ਬ੍ਰਹਾਜੀ ਅਬਦੂਤ ਰੂਪ ਰਸਾਲ
1: ਨਾ ਜਾਤ ਜਾਕ ਰੂਪ ਰੰਗ ਨ ਰੇਖ
0: ਆਦ ਪੁਰਖ ਦਾਰ ਮੂਰਤ ਜੋਨ ਆਦ ਸੇਖ
1: ਦੇਸੋ ਨ ਭੇ ਜਾਕ ਰੂਪ ਰੇਖ ਨ ਰਾਗ
0: ਜਿੰਦਰ ਤਤਰ ਦਿਸਾ ਵਿਸਿਆ ਹੋਏ ਫੈਲਿਓ ਨ ਰਾਗ
1: ਨਾਮ ਕਾਮ ਬੇਨ ਪੇ ਕੇ ਤਾਮ ਨ ਜਾਏ
0: ਸਰਵ ਮਾਨ ਸਰਵਤਰ ਮਾਨ ਸਦੈ ਮਾਨ ਤਾਏ
1: ਏਕ ਮੂਰਤ ਨੇ ਦਰਸ਼ਨ ਕੀਨ ਰੂਪ ਅਨੇਕ
0: ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰ ਏਕ
1: ਭੇ ਨ ਜਾਨੇ ਜੇ ਬੇਦ ਔਰ ਕਤੇਬ
0: ਰੂਪ ਰੰਗ ਨ ਜਾਤ ਪਾਸੋ ਜਾਣੀਏ ਕਹਿ ਜੇ
1: ਆਤਮਾਤਨ ਜਾਤ ਜਾਕ ਜਨਮ ਮਰਨ ਵਿਹੀਨ
0: ਚੱਕਰ ਬੱਕਰ ਫਿਰੇ ਚੱਤਰ ਚੱਕ ਮਾਨੀਏ ਪਰ ਤੀਨ
1: ਲੋਕ ਤੋ ਹੈ ਕਿ ਬਖੇ ਜਗ ਜਾਪੀ ਜੇ ਜਾਪ
0: ਆਦ ਦੇਵ ਅਨਾਦ ਮੂਰਤ ਹਾਪਿਓ ਸਵੇ ਜੇ ਥਾਪ
1: ਪਰਮ ਰੂਪ ਨਿਤ ਮੂਰਤ ਪੂਰਨ ਪੁਰਖ ਅਪਾਰ
0: ਸਾਰਾ ਵਿਸਿਓ ਰਚਿਓ ਸੁਜੰਬਵ ਗੜਨ ਪੰਜਨ ਹਾਰ
1: ਕਾਲ ਹਿਰ ਕਲਾ ਸੰਜੋਗਤ ਕਾਲ ਪੁਰਖ ਦੇਸ਼
0: ਧਰਮ ਧਾਮ ਸੋ ਪਰਮ ਰਹਿਤ ਪੂਤ ਲਖ ਭੇਸ
1: ਚੰਦਰਾਗ ਨ ਰੰਗ ਜਾਕ ਜਾਤ ਪੰਧਨ ਨਾਮ
0: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ
1: ਆਪ ਰੂਪ ਨੀ ਕਾਨੋਸਤ ਦੇਕ ਪੁਰਖ ਅਵਧੂਤ
0: ਗਰਭ ਗੰਜਨ ਸਰਵ ਪੰਜਨ ਆਦ ਰੂਪ
1: ਸੂਤ ਭੰਗਨਾਤਮਿਕ ਪੁਰਖ ਅਪਾਰ
0: ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਿਤ ਪਾਰ
1: ਸਰਵੰਤਾ ਸਰਵੰਤਾ ਸਰਵ ਤੇਨ ਭੇਖ
0: ਸਰਵ ਸਾਸਨ ਨਾ ਜਾਣੀਏ ਜੇ ਰੂਪ ਰੰਗ ਰੇਖ ਪਰਮੇ
1: ਪ੍ਰਾਣ ਜਾ ਕੇ ਨਿਤ ਭਗਤ ਨਿਤ
0: ਕੋਟ ਸਿਮਰਤ ਪ੍ਰਾਣ ਸਾਸਨ ਨਾ ਆਵੀਏ ਬਹੁ ਚਿਤ ਮਦ ਪਾਰ ਸ਼ੰਤ ਵੈ ਪ੍ਰਸਾਦ ਗੁਰੂ ਨਾਨਕ
1: ਦਰਮ ਮਾ ਪਾਰ ਆਸਨ ਭੰਗ ਉਪਮਾਨ ਅੰਗ
0: ਅਨਪਉ ਪ੍ਰਕਾਸ ਨਿਸਤਿਨ ਨਾਸ ਆ ਜਾਨ ਬਾਹੋ ਸ਼ਾਹਾਨ
1: ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ
0: ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ
1: ਅਨੁਭੂਤ ਅੰਗਾ ਵਾ ਭੰਗਤ ਮਿਤ ਪਾਲ ਗੁਣਗਾਨ ਉਦਾਰ
0: ਗੁਣਗਾਨ ਪ੍ਰਣਾਮ ਨਿਰਭੈ ਕਾਮ ਅਤਜੁਟ ਪ੍ਰਚੰਡ ਮਿਤ ਗਤ ਅਖੰਡ
1: ਅਲਸ਼ਯ ਕਰਮ ਦਿਸਯ ਧਰਮ ਸਰਵਾ ਪ੍ਰਣਾਨ ਡਨ ਡਨ ਬੱਡ
0: ਚਾਚਰੀ ਸ਼ੰਤ ਵੈ ਪ੍ਰਸਾਦ
1: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ
0: ਹਰੀਅਮ ਕਰੀਅਮ ਨੇ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ
1: ਜਤ ਚੱਕਰ ਕਰਤਾ ਜਤ ਚੱਕਰ ਹਾਰਤਾ ਜਤ ਚੱਕਰ ਦਾਨੇ ਜਤ ਚੱਕਰ ਜਾਨੇ
0: ਚੰਦਰ ਚੱਕਰ ਵਰਤੀ ਚੰਦਰ ਚੱਕਰ ਪਰਤੀ ਚੰਦਰ ਚੱਕਰ ਪਾਲੇ ਚੰਦਰ ਚੱਕਰ ਕਾਲੇ ਚੰਦਰ
1: ਚੱਕਰ ਪਾਸੇ ਅਤ ਚੱਕਰ ਵਾਸੇ ਅਤ ਚੱਕਰ ਮਾਨੇ ਅਤ ਚੱਕਰ ਦਾਨੇ
0: ਚਾਚਰੀ ਛੰਦ
1: ਸਤਰਣ ਮਿਤਰਣ ਭਰਮ ਨ ਪਿਤਰ ਨਾ
0: ਕਰਮੰ ਨਾ ਕਾਏ ਅਜਨਮੰਗ ਅਜਾਏ
1: ਸਤਰਣ ਮਿਤਰ ਪਰਿਯ ਪਵਿੱਤਰ
0: ਪਰਤੀਸੇ ਅਦਿਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ੰਤ ਵੈ ਪ੍ਰਸਾਦ ਕਥਤੇ
1: ਯਾਸ਼ੇ ਦੇਸਾ ਕੇ ਆਪਿ ਭੇਸਾ ਕੇ ਆਗਨ ਕਰਮ ਕੇ ਆ ਕਿਆ ਪੰਜ ਭਰਮੈ
0: ਕਿਆ ਪਿਜ ਲੋਕੇ ਕਿਆ ਦਿੱਤ ਸੋਕੇ ਕਿਆ ਅਵਧੂਤ ਵਰਨੇ ਕੈ ਬੈ ਪੂਤ
1: ਰਾਜਮ ਗਵੰਗ ਧਰਮ ਤੁਜੈ ਕਿਆ ਆਸ਼ਕ ਵਰਨਕ ਸਰਵਾ ਭਰਨੈ
0: ਕੇ ਜਗਦੰਗ ਕੀਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮ

0: ਕੇਵਲ ਗੁਨਾਹ ਕੇ ਸ਼ਾਨ ਸ਼ਾਹ ਕਾਰਨ ਕੁਨਿੰਦਕ ਰੋਜੀ ਦਹੰਦਾ ਹੈ
1: ਕੇ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਵੰ ਕਲੀ ਹੈ ਕੇ ਸਰਵੰ ਦਲੀ
0: ਸਰਵਤਰ ਮਾਨ ਹੈ ਕੇ ਸਰਵਤਰ ਦਾਨ ਹੈ ਕੇ ਸਰਵਤਰ ਗਾਉਣ ਹੈ ਕੇ ਸਰਵਤਰ ਭਾਉਣਾ ਹੈ
1: ਕੇ ਸਰਵਤਰ ਦੇਸ ਹੈ ਕੇ ਸਰਵਤਰ ਪੇਸ ਹੈ ਕੇ ਸਰਵਤਰ ਰਾਜੇ ਕੇ ਸਰਵਤਰ
0: ਸਰਵਤਰ ਦੀਨ ਹੈ ਕੇ ਸਰਵਤਰ ਲੀਨ ਹੈ ਕੇ ਸਰਵਤਰ ਜਾਹੋ ਕੇ ਸਰਵਤਰ ਪਾਹੋ
1: ਕੇ ਸਰਵਤਰ ਦੇਸ ਹੈ ਕੇ ਸਰਵਤਰ ਪੇਸ ਹੈ ਕੇ ਸਰਵਤਰ ਕਾਲ ਹੈ ਕੇ ਸਰਵਤਰ
0: ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ
1: ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖ ਹੈ ਕੇ ਸਰਵਤਰ
0: ਸਰਵਤਰ ਪ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸ ਹੈ ਕੇ ਸਰਵਤਰ ਭੇਸਾ
1: ਕੇ ਸਰਵਤਰ ਮਾਨੀਏ ਸਦਾ ਪ੍ਰਧਾਨੀਏ ਕੇ ਸਰਵਤਰ ਜਾਪੀਏ ਕੇ ਸਰਵਤਰ
0: ਸਰਵਤਰ ਭਾਨ ਕੇ ਸਰਵਤਰ ਮਾਨ ਕੇ ਸਰਵਤਰ ਇੰਦਰ ਕੇ ਸਰਵਤਰ ਚੰਦਰ
1: ਕੇ ਸਰਵੰ ਕਲੀਮੇ ਕੇ ਪਰਮੰ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ
0: ਵਜੂ ਤਮਾਮ ਰੁਜੂ ਮੇ ਸੋ ਸਲਾਮ ਸਲਿਖਤ ਮੁਦਾਮੇ
1: ਗਰੀਬ ਅਲ ਸ਼ਖਸਤੇ ਗਰੀਬ ਅਲ ਪਰਸਤੇ ਬਲੰਦ ਅਲ ਮਕਾਨੇ ਜਮੀਨ ਅਲ ਜਮਾਨੇ
0: ਤਮਾਮ ਰੁਜੂ ਨਿਧਾਨਾ ਰਿਫੁਲ ਜੀਮਰ ਜਾਇ ਕੇ ਯਕੀਨ ਹੈ
1: ਅਨੇਕ ਅਲ ਤਰੰਗ ਹੈ ਅਪੇਦ ਹੈ ਅਪੰਗ ਹੈ ਅਜੀਜ਼ ਅਲ ਨਿਵਾਸ ਹੈ ਗਨੀਮ ਅਲ ਖਰਾਜ ਹੈ
0: ਸੁਪਤਰ ਮੁਕਤ ਭੂਤ ਹੈ ਪ੍ਰਭਕਤ ਪ੍ਰਭਾ ਸੁਖ ਸੁਦਾ ਹੈ
1: ਸਦੈਵ ਅੰਗ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵ ਸਾਜ ਹੈ
0: ਸਲਾਮ ਸਦੈਵ ਅਲ ਕਾਮਨ ਰਵਾਸ ਰੂਪ ਹੈ ਗਾਦ ਅਨੂਪ ਹੈ
1: ਓਂ ਗਾਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ
0: ਚੰਦਰਬਾਦ ਦੇ ਗੰਜੇ ਗਾਦੀ ਸੁਭੰਗ ਸਰਭਾਗੇ ਸਰਬਾਨ ਰਾਗੇ
1: ਨਿਰਭੁਕਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕੇ ਨਰਕਨ ਪ੍ਰਨਾਸ ਹੈ ਪ੍ਰਿਥੀ ਅਲ ਪ੍ਰਵਾਸ ਹੈ ਪ੍ਰਵਾਸ ਦਾ
0: ਵੰਗ ਸਦਾ ਭੁਗ ਸਰੂਪ ਪ੍ਰਜਗਤ ਅਨੂਪ
1: ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰ

0: ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਧਾਰਨ ਕੇ ਦੇਵ ਪ੍ਰਭੂ ਘਰ ਯੋਗ ਜਤੀ ਕੇ
1: ਸੂਰ ਸਰਾਧਨ ਸੁਧ ਸਦਾਹਿਕ ਸੰਤ ਸਮੂਹ ਅਨੇਕ ਮਤੀ ਕੇ
0: ਹਰੇ ਦੇਖ ਕੋ ਦੇਖ ਰਹੇ ਮਤ ਕੋਣ ਦੇਖ ਪ੍ਰਾਣ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ
0: ਮਾਤਮ ਦੰਗ ਜਰ ਜਾ ਸੰਗ ਰੂਪ ਤੰਗ ਸੁਰੰਗ ਸਵਾਰੇ
1: ਕੋਟ ਤਰੰਗ ਕਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਕੋਪਲੇ ਬਨਾਵ ਸਿਸ ਨ ਜਾਤ ਵਿਚਾਰੇ
1: ਇਤੇ ਪਹਿ ਤੂੰ ਕਹਾਂ ਪੈ ਪੂ ਪਦਾਂਤ ਕੋ ਨਾਂਗੇ ਹੀ ਪਾਏ ਪਧਾਰੇ
0: ਸਭ ਦੇ ਸਥਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਗੁੰਜਤ ਕੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭਗਵਾਨ ਕੇ ਭੂਪਤ ਕੌਣ ਕਰਨੀ ਜਾਤ ਵਿਚਾਰੇ
1: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ
0: ਇਤਨਾ ਦਇਆਦਮ ਦਾਨ ਸੰਜਮ ਨਿਯਮਨ ਇੱਕ ਬਸੇਖ
1: ਵੇਦ ਪ੍ਰਾਣ ਕ ਦੇਵ ਕਰਾਣ ਜਮੀਨ ਜਵਾਨ ਸਵਾਨ ਕੇ ਪੇਖ ਕੌਣ
0: ਆਰ ਜਤ ਜਾ ਧਾਰ ਸਭ ਸੁਪਚਾਰ ਹਜ਼ਾਰ ਕ ਦੇਖ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖ
0: ਬਾਦਲਾਂ ਦਬਾਉ ਸਾਸਰਾਂ ਦਰਜਾਨ ਦਲਾਂਗੇ
1: ਪਾਰੀ ਗਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ
0: ਹਲੇਂਗੇ
1: ਸ਼੍ਰੀਪਤਿ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇ
0: ਪਾਰ ਬਟੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ
1: ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲੇ
0: ਤੋੜਨਾ ਸੁਬਾਤਨੀ ਚੱਕ ਚਾਰ

0: ਸਵਾਗ ਗੱਲਾਂ
1: ਸਮਰਾਟ ਸੁਆਮੀ ਸੋ ਕਾ ਮਨੋ ਬਸਾਰੇ
0: ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ
1: ਸਾਹਿਬਾ ਕਿਆ ਨਾਈ ਘਰ ਤੇਰਾ
0: ਕਰਦਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾਵੇ
1: ਸਲਾ ਤੇਰੀ ਨਾਮ ਮਨ ਵਸਾਵੇ
0: ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਸੱਚੇ ਸਾਹਿਬ ਕਿਆ ਨਾਈ ਘਰ ਤੇਰਾ
0: ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ

0: ਸਭ ਅਗਵਾਈਆਂ
1: ਸੁਖ ਮਨਾਏ ਵਸੇ ਨਿਸ਼ਾਂ ਸਭ ਪੁਜਾਈਆਂ
0: ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀਆਂ ਇਹ ਵਡਿਆਈਆਂ
1: ਸੁਣੋ ਸੰਤੋ ਸ਼ਬਦ ਰੂਪਿਆਰੂ ਸਾਚਾ ਨਾਮ ਮੇਰਾ ਆਧਾਰੂ
0: ਵਾਜੇ ਪੰਜ ਸ਼ਬਦ ਘਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
1: ਵਾਸ ਕੀਤੇ ਕਾਲ ਕੰਟਕ ਮਾਰਿਆ
0: ਦੁਰ ਕਰਮ ਪਾਇਆ ਤੁਜਨ ਕੋਸੇ ਨਾ

0: ਸਤ ਕੋਈ ਨਾ ਕਿਰਪਾ ਕਰ ਬਨਵਾਰੀਆ
1: ਇਸ ਨਾਮ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
0: ਬਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
0: ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲ ਵੇਖ ਕੱਟੇ ਗਿਆਨ ਅੰਜਨ ਸਾਰਿਆ
0: ਦਿਨ ਕਾ ਮੂੰਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਤੂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਕਰੇ ਵਿਚਾਰਿਆ
1: ਭਰਮ ਭੂਲੇ ਫਿਰੇ ਦੇ ਸਿੱਖ ਨਾਮ ਲਾਗ ਸਵਾਰਿਆ
0: ਮਨ ਭੈ

0: ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ,
1: ਪਾਕਣਾ ਤੂੰ ਸੁਣ ਮਨ ਮੇਰਿਆ,
0: ਏ ਮਾਇਆ ਮੋਣੀ ਜਿਨੇ ਇਸ ਭਰਮ ਭਲਾਇਆ,
1: ਤਾਂ ਮੋਣੀ ਤਨੇ ਕੀਤੀ ਜੈਨ ਠਗੋਲੀ ਪਾਈ ਆ,
0: ਪ੍ਰਵਾਨ ਕੀਤਾ ਤਿਸੇ

0: ਪਾਏ ਕੇ ਕਰਤਾ ਆਪੇ ਹੁਕਮ
1: ਵਰਤਾਏ ਗੁਰਮੁਖ ਸਾਹਿਬ ਜਾਈ
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ
1: ਸ਼ਾਸਤਰ ਪੁੰਨ ਪਾਪ ਵਿਚਾਰ ਦੀ ਤੱਤੇ ਸਾਰ ਨਾ ਜਾਣੀ
0: ਤੱਤੇ ਸਾਰ ਨਾ ਜਾਣੀ ਗੁਰੂ ਵਾਜੋ ਤੱਤੇ ਸਾਰ ਨਾ ਜਾਣੀ
1: ਸੰਸਾਰ ਭ੍ਰਮ ਸੁੱਤ ਸੁੱਤੇ ਰਹਿਣ ਵਿਹਾਣੀ
0: ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਸੋ ਤਤ ਪਾ ਜਿਸਨੂੰ ਹਰ ਲਿਵਲਾ ਕੇ ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਦਰ ਮੈਂ ਪ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਸਾਰੀਏ
1: ਸਾਰੀ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ
0: ਉਸਨੂੰ ਕਿਉਂ ਪੋਏ ਨਾ ਸਕੀ ਜਿਸਨੂੰ ਆਪਣੀ ਲਿਵਲਾ ਵੇ ਆਪਣੀ
1: ਲਿਵਲਾ ਪੀ ਲਾਏ ਗੁਰਮੁਖ ਸਦਾ ਸੰਭਾਲੀ ਹੈ
0: ਕਹੇ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਸਾਰੀਏ

0: ਤ੍ਰਿਸ਼ਨਾ ਮਾਇਆ ਮਰ ਵਰਤਾਇਆ,
1: ਯਤਰ ਵਿਸਰਮ ਉਪਜੈ ਭਾਉ ਦੂਜਾ ਲਾਇਆ।
0: ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ।
1: ਮੁੱਲ ਕੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਵਿਟੋ, ਰਹੇ ਲੋਕ ਬਿਲ ਲਾਏ।
1: ਸਤਿਗੁਰੂ ਜੀ ਮਿਲਤ ਸੁਨੋ ਸਿਰ ਸੌਂਪੀਐ ਵਿਚੋਂ ਆਪ ਜਾਏ,
0: ਜਿਸਦਾ ਜੋ ਤਿਸ ਮਿਲ ਰਹੇ ਹਰ ਵਸੇ ਮਨ ਆਏ।
1: ਮੁੱਲ ਕੈ ਭਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ।
0: ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ।
1: ਜਪਿਓ ਜਿਉ ਲਾ ਖਟਿਓ ਦਿਹਾੜੀ,
0: ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ।
1: ਹਰ ਰਾਸ ਮੇਰੀ ਮਨ ਵਾਵਣ ਜਾਰਾ,
0: ਇਹ ਰਸਨਾ ਤੂੰ ਅੰਦਰ ਚਰਾਜ ਰਹੀ, ਤੇਰੀ ਪਿਆਸ ਨਾ ਜਾਏ।
1: ਚਰ ਹਰ ਰਸ ਪੱਲੇ ਨਾ ਪਾਏ,
0: ਹਰਸ ਪਾਏ ਪੱਲੇ ਪੀਏ, ਹਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ।
1: ਹਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ,
0: ਕਹੇ ਨਾਨਕ ਹੋਰ ਅੰਦਰ ਸਭ ਵਿਸਰੇ, ਜਾਂ ਹਰ ਵਸੇ ਮਨ ਆਏ।
1: ਮੇਰੇ ਯਾਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ,
0: ਹਰ ਜੋਤ ਰੱਖੀ ਤੁਦ ਵਿਚ ਤਾਂ ਤੂੰ ਜਗ ਮੈਂ ਆਇਆ।
1: ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗ ਦਿਖਾਇਆ,
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ।
1: ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਮੰਗਲ ਨਤ ਸਖੀ ਸੋਗ ਦੁਖ ਨਾ ਵਿਆਪੇ,
0: ਚਰਨ ਲਾਗੇ ਦਿਨ ਸਪਾਗੇ ਆਪਣਾ ਫਿਰ ਜਾਪੇ।
1: ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ,
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਸ਼੍ਰੀ ਰਾਮ ਮੇਰੇ ਹਰ ਜਗ ਮਾਏ, ਕਹਿ ਕੇ ਆਦਤ ਕਰਮ ਕਮਾਇਆ।
0: ਕੀ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ।
1: ਤੇਰਾ ਰਤਨ ਰਚਿਆ ਸੁਹਰ ਮਾਨਾ ਵਸਾਇਆ,
0: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਜੋ
1: ਸਰੀਰ ਪ੍ਰਵਾਨ ਹੋਆ ਜਾਂ ਸਤਿਗੁਰ ਸਿਉ ਚਿਤ ਲਾਇਆ।
0: ਏ ਨੇਤਰੋ ਮੇਰਿਓ, ਹਰ ਤੁਮ ਮੈਂ ਜੋ ਤਰੀ, ਹਰ ਬਿਨ ਅਵਰ ਨਾ ਦੇਖੋ,
1: ਹਰ ਬਿਨ ਅਵਰ ਦੇਖੋ ਕੋਈ ਨਦਰੀ ਹਰ ਨਿਹਾਲੇ ਆ।
0: ਇਹੋ ਵੀ ਸੰਸਾਰ ਤੁਮ ਦੇਖਦੇ, ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
1: ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਖਰ ਬਿਨ ਅਵਰ ਨਾ ਕੋਈ,
0: ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ ਹੋਈ।
1: ਮੇਰੇ ਸਾਚਾ ਸੁਣਨਾ ਨੂੰ ਪਠਾਏ,
0: ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
1: ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ,
0: ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ।
1: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨੇ ਨੂੰ ਪਠਾਏ।
0: ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ,
1: ਵਾਜਾ ਪਵਨ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ।
0: ਗੁਰਦੁਆਰੇ ਲਾਏ ਪਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ।
1: ਤੈਨੇਕ ਰੂਪ ਨਾਵ ਨਾਵ ਨੇ ਤਿਸ ਦਾ ਅੰਤ ਨਾ ਜਾਈ ਪਾਇਆ।
0: ਕਹੇ ਨਾਨਕ ਹਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।
1: ਸਾਚਾ ਸੋਇਲਾ ਸਾਚਾ ਘਰ ਗਾਵੋ,
0: ਗਾਵੋ ਤਾਂ ਸੋਇਲਾ ਘਰ ਸੱਚ, ਜਿੱਥੇ ਸਦਾ ਸੱਚ ਧਿਆਵੇ।
1: ਜਦ ਭਾਵ

ਦਇਆ ਕਰਹੂ ਕਿਛੁ ਮਿਹਰਿ ਉਪਾਵੂ ਡੁੱਬਦੇ ਪੱਥਰ ਤਾਰੇ ਜੀ ਅਡਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲੇ ਹੋ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਪਾਵਨ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਜੈਤਸਰੀ ਕੀ ਵਾਰ ਵਿੱਚੋਂ ਇਹ ਪਾਵਨ ਹੁਕਮਨਾਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 707 ਅੰਗ 'ਤੇ

ਇਹ ਮਨੁੱਖ ਜੇ ਤੂੰ ਸਮਝੇ ਵੀ ਮੇਰਾ ਤਾਂ ਸਵਰਗਾਂ ਵਿੱਚ ਵਾਸਾ ਹੈ, ਸਵਰਗਾਂ ਤੋਂ ਭਾਵ ਹਰ ਸਹੂਲਤ ਕੋਲ ਹੋਏ, ਅਤੇ ਮਨੁੱਖ ਕਹਿ ਦਿੰਦਾ ਵੀ ਸਵਰਗ ਹੈ, ਸਵਰਗ ਵਰਗੀ ਥਾਂ ਹੈ, ਬੜੀ ਵਧੀਆ ਥਾਂ ਹੈ, ਸਾਰੀਆਂ ਸਹੂਲਤਾਂ ਨੇ। ਇਸੇ ਹੀ ਵਾਰ ਵਿੱਚ ਪਾਤਸ਼ਾਹ ਜੀ ਨੇ ਰਹਿਮਤ ਕੀਤੇ, ਕਹਿਣ ਲੱਗੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਛੇ ਸੁਖ ਮਾਣ ਦਾ ਕਿਛ ਨਾ ਵਿਸੂਰੇ, ਸੋ ਪ੍ਰਭ ਚਿੱਤ ਨਾ ਵਿਵਸਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਧ ਮੰਤੀ ਰੇ। ਕਹਿਣ ਲੱਗੇ ਲੋਕ ਉੱਥੇ ਵੱਸਦੇ ਹੋਣ, ਜਿੱਤ ਤੇ ਪ੍ਰਿਥਵੀ ਨਵ ਖੰਡਣ, ਨੌ ਖੰਡ ਪ੍ਰਿਥਵੀ 'ਤੇ, ਕਹਿਣ ਲੱਗੇ ਜਿੱਤ ਪ੍ਰਾਪਤ ਹੋਵੇ, ਸਭ ਕੁਝ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਹੋਏ। ਬਿਸਰੰਤ ਹਰ ਗੋਪਾਲ ਹੈ ਨਾਨਕ, ਅਤੇ ਪ੍ਰਾਣੀ ਉਦਿਆਨ ਭਰਮਣ ਹੈ, ਉਦਿਆਨ ਜੰਗਲ ਨੂੰ ਕਹਿੰਦੇ ਨੇ। ਉਹ ਪ੍ਰਾਣੀ ਤਾਂ ਮਾਨੋ ਇਸ ਤਰ੍ਹਾਂ ਹੈ ਜਿਸਨੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਗੋਪਾਲਾ ਤੋਂ ਭਾਵ ਪਾਲਣ ਹਾਰੇ ਪ੍ਰਿਥਵੀ ਦੇ ਮਾਲਕ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ। ਕਹਿਣ ਲੱਗੀ ਉਹ ਤਾਂ ਇੱਕ ਭਟਕਦਾ ਹੈ, ਜਿਵੇਂ ਜੰਗਲ ਵਿੱਚ ਮਨੁੱਖ ਚਲਿਆ ਜਾਏ ਭਟਕਣਾ ਪੱਲੇ ਪੈਂਦੀ ਹੈ। ਕਹਿਣ ਲੱਗੀ ਉਸ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਭਟਕਦਾ ਹੈ, ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਵਿਸਾਰ ਕੇ ਭੁਲਾ ਕੇ। ਕੌਤੋ ਕੂੜ ਤਮਾਸ਼ਿਆ ਚਿੱਤ ਨਾ ਆਪ ਸੁਣਾਓ, ਕੌਤੋ ਕਹਿੰਦੇ ਨੇ ਤਮਾਸ਼ਿਆਂ ਨੂੰ, ਕੋਟ ਤੋਂ ਭਾਵ ਕਰੋੜਾਂ। ਸੰਸਾਰ ਦੇ ਵਿੱਚ ਕਹਿਣ ਲੱਗੇ ਕਰੋੜਾਂ ਤਮਾਸ਼ੇ ਚੋਜ, ਕਹਿਣ ਲੱਗੇ ਚੇਤਨਾਵ ਸੁਣਾਓ, ਇਹਨਾਂ ਨੂੰ ਦੇਖਦਿਆਂ ਹੋਏ ਜੇ ਚੇਤੇ ਨਹੀਂ ਹਰੀ ਵਾਹਿਗੁਰੂ ਪਰਮਾਤਮਾ, ਨਾਨਕ ਕੋੜੀ ਨਰਕ ਬਰਾਬਰ ਉੱਜੜ ਸੋਈ ਥਾਂ। ਕਹਿਣ ਲੱਗੇ ਉਹ ਥਾਂ ਵੀ ਵਸੇ ਹੋਏ ਨਹੀਂ, ਉੱਜੜੇ ਹੋਏ ਨਹੀਂ। ਕਿਸੇ ਜਗ੍ਹਾ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਜਿੱਥੇ ਨਾਮ ਜਪੀਏ ਪਿਆਰੇ, ਸੇ ਅਸਥਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ, ਸੇ ਨਗਰ ਉਜਾੜੀ ਜੀਓ। ਕਬੀਰ ਜੀ ਕਹਿਣ ਲੱਗੇ ਭੂਤ ਕੋਈ ਬਾਹਰੋਂ ਲੱਭਣ ਦੀ ਲੋੜ ਨਹੀਂ, ਉਹਨਾਂ ਘਰਾਂ ਵਿੱਚ ਵੱਸਦੇ ਖੁਦ ਭੂਤ ਨੇ ਜਿਨ੍ਹਾਂ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜਾਤ ਨੇ। ਜੇਕਰ ਸਾਧਨਾ ਸੇਵੀ ਆ ਹਰ ਕੀ ਸੇਵਾ ਨਾ ਏ, ਅਤੇ ਘਰ ਮਰ ਹਰ ਸਾਰ ਕੇ ਅਤੇ ਭੂਤ ਵਸੈ ਤਿੰਨ ਮਾਏ। ਕਹਿਣ ਲੱਗੇ ਉਹ ਕੋੜੀ ਨਰਕ ਬਰਾਬਰੇ, ਮਾਨੋ ਜਿਵੇਂ ਕੋੜ ਦਾ ਰੋਗ ਕਿਸੇ ਨੂੰ ਹੋਇਆ ਹੋਏ, ਉਹਦੇ ਬਰਾਬਰਤਾ ਦੀ ਪਾਤਸ਼ਾਹ ਜੀ ਨੇ ਦਰਜਾ ਦਿੱਤਾ ਹੈ। ਅਤੇ ਉਹ ਥਾਂ ਵੀ ਉੱਜੜੇ ਹੋਏ ਨੇ ਜਿੱਥੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਯਾਦ ਨਹੀਂ ਪੌੜੀ। ਮਹਾਪਿਆਣ ਉਦਿਆਨ ਨਗਰ ਘਰ ਮਾਨੇ ਆ, ਉਦਿਆਨ ਜੰਗਲ ਨੂੰ ਕਹਿੰਦੇ ਨੇ। ਕਹਿੰਦੇ ਬੜਾ ਡਰਾਉਣਾ ਉਹ ਸੰਸਾਰ ਹੈ ਜਿਹਨੂੰ ਵੱਸਦੇ ਹੋਏ ਸ਼ਹਿਰ ਮਾਨੇ ਹੋਏ ਨੇ, ਮੰਨੇ ਹੋਏ ਨੇ, ਝੂਠ ਸਮੱਗਰੀ ਪੇਖ ਸੱਚ ਘਰ ਜਾਂਦੇ ਆ। ਸਾਰਾ ਸੰਸਾਰ ਜਿੰਨੇ ਵੀ ਪਦਾਰਥ ਨੇ ਇਹ ਨਾਸ਼ਵੰਤ ਨੇ, ਝੂਠ ਨੇ, ਪਰ ਮਨੁੱਖ ਨੇ ਸੱਚ ਕਰਕੇ ਮੰਨ ਲਏ। ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨੇ ਆ, ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਅਹੰਕਾਰ ਦੇ ਵਿੱਚ ਇਹ ਕਹਿਣ ਲੱਗੇ ਗਫਲਤ ਹੋਇਆ ਫਿਰਦਾ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨੇ ਆ, ਅਖੀਰ ਨੂੰ ਜਦੋਂ ਮੌਤ ਦਾ ਡੰਡਾ ਇਹਦੇ ਸਿਰ ਵਿੱਚ ਵੱਜਦਾ, ਫਿਰ ਕੇਵਲ ਅਤੇ ਕੇਵਲ ਮਨੁੱਖ ਦੇ ਕੋਲ ਇੱਕ ਪਛਤਾਵਾ ਹੀ ਰਹਿ ਜਾਂਦਾ, ਬਿਨ ਪੂਰੇ ਗੁਰਦੇ ਫਿਰ ਐ ਸ਼ੈਤਾਨੇ ਆ। ਬਸ ਗੱਲ ਹੈ ਪੂਰੇ ਗੁਰੂ ਨਾਲ ਜੁੜਨ ਦੀ। ਪੂਰੇ ਗੁਰੂ ਤੋਂ ਬਿਨਾਂ, ਪੂਰੇ ਗੁਰਦੇਵ ਤੋਂ ਬਿਨਾਂ ਮਨੁੱਖ ਸ਼ੈਤਾਨ ਬਣਿਆ ਹੋਇਆ, ਹੈਵਾਨ ਬਣਿਆ ਹੋਇਆ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਤਸੰਗ ਦੀਆਂ ਕੜੀਆਂ, ਨਾਮ ਦੀ ਦਾਤ, ਪੂਰੇ ਗੁਰੂ ਦੀ ਸਤਸੰਗਤ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਨਸੈ ਪ੍ਰਭ ਕਾ ਸਮਨ ਕਾਲ ਪ੍ਰਹਰਾਏ ਪ੍ਰਭ ਕਾ ਸਮਨ ਦੁਸ਼ਮਨ ਡਰਾਏ ਪ੍ਰਭ ਸਮਨ ਦੇ ਬਿਘਨ ਲਾਗੈ ਪ੍ਰਭ ਕਾ ਸਮਨ ਐਨ ਦਿਨ ਜਾਗੈ ਪ੍ਰਭ ਕਾ ਸਮਨ ਭਉ ਨਾ ਵਿਆਪੈ ਪ੍ਰਭ ਕਾ ਸਮਨ ਦੁਖ ਨਾ ਸੰਤਾਪੈ ਪ੍ਰਭ ਕਾ ਸਮਨ ਸਾਧ ਕਾ ਸੰਗ ਸਰਬ ਨਿਧਾਨ ਨਾਨਕਾ ਰੰਗ ਪ੍ਰਭ ਕਾ ਸਮਨ ਰਿਤ ਸਿੱਧ ਨੋ ਨਿਧ ਪ੍ਰਭ ਕਾ ਸਮਨ ਗਿਆਨ ਧਿਆਨ ਬੁੱਧ ਪ੍ਰਭ ਕਾ ਸਮਨ ਜਤਾ ਪੂਜਾ ਪ੍ਰਭ ਕਾ ਬਿਨਸੇ ਪ੍ਰਭ ਕਾ ਸਮਨ ਬਿਨਸੈ ਦੂਜਾ ਪ੍ਰਭ ਕਾ ਸਮਨ ਤੀਰਥ ਇਸ਼ਨਾਨੀ ਪ੍ਰਭ ਕਾ ਸਮਨ ਦਰਗਾ ਮਾਨੀ ਪ੍ਰਭ ਕਾ ਸਮਨ ਹੋਏ ਸੁਭਲਾ ਪ੍ਰਭ ਕਾ ਸਮਨ ਸਫਲ ਭਲਾ ਸੇ ਸਮਰਾ ਜਨਿਆ ਸਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਮਨ ਸਭਤੇ ਉੱਚਾ ਪ੍ਰਭ ਕਾ ਸਮਨ ਉਦਰੇ ਮੁੱਚਾ ਪ੍ਰਭ ਕਾ ਸਮਨ ਤ੍ਰਿਣਾ ਬੂਜੈ ਪ੍ਰਭ ਕਾ ਸਮਨ ਸਭ ਕੈ ਸੂਜੈ ਪ੍ਰਭ ਕਾ ਸਮਨਾ ਜਮ ਦਰਾਸਾ ਪ੍ਰਭ ਕਾ ਸਮਨ ਪੂਰਨ ਆਸਾ ਪ੍ਰਭ ਕਾ ਸਮਨ ਮਨ ਕੀ ਮਿਲ ਜਾਏ ਅੰਮ੍ਰਿਤ ਨਾਲ ਦਮਾਏ ਸਮਾਏ ਪ੍ਰਭ ਜੀ ਬਸੈ

ਲਸਨ ਪ੍ਰਭ ਕੈ ਸਿਮਰਨ ਅਨ ਅਲਚਨਕਾਰ ਸੁਖਪ੍ਰਭ ਸਿਮਰਨ ਕੰਤ ਨ ਪਾਰ ਸਿਮਰੈ ਸੇਜਨ ਕੋ ਪਰਮਾਇਆ ਨਾਨਕ ਤੁੰਜਨ ਸਰਣੀ ਪਿਆ ਸਿਮਰਨ ਕਰ ਭਗਤ ਪਟਾਏ ਅਸਮਨ ਲਗ ਵੇਦ ਉਪਾਏ ਹਸਿਮਰਨ ਭੈ ਸਿਰਜਤੀ ਦਾਤੀ ਹਸਿਮਰਨ ਨੀਚ ਔਗੁਣ ਜਾਤੀ ਅਸਿਮਰਨ ਧਾਰੇ ਸਭ ਤਰਨ ਅਸਿਮਰ ਸਿਮਰ ਹਰ ਕਾਰਨ ਕਰਨਾ ਹਸਿਮਰਨ ਕੀ ਉਹ ਸਗਲਾ ਕਾਰਾ

ਬ੍ਰਹਸਪਤੀ ਜੈ ਮਾਂ ਪਿਤਾ ਸਮੇਤ ਨਿਭਾਏ ਮਨੁਹਾ ਨਾਮ ਤ੍ਰਸੰਗ ਸਹਾਈ ਜੈ ਮਾਂ ਭਿਆਨ ਦੂਜ ਜਮਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲੋ ਵੈ ਤਭਾਰੀ ਹਰਿ ਕਉ ਨਾਮ ਕਰਮਾਇ ਉਧਾਰੀ ਅਨੁਪੁਨੈ ਚੰਨ ਕਰਤਨੀ ਤਰੈ ਹਰਿ ਕਉ ਨਾਮ ਕੋਟ ਪਾਪ ਪਰਹਰੈ ਗੁਰਮੁਖ ਨਾਨਕ ਪੁੰਨ ਮੇਰੇ ਨਾਨਕ ਪਾਵ ਸੂਖ ਹਨੇਰੇ ਸਾਗ

ਕਰਮਾਇ ਹਮਦ ਪੌਰਾਨ ਕਨਕ ਅਸਵੈ ਹੈਵਰ ਭੂਮ ਦਾਨ ਨਿਵਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਨਮਾ ਸਾਧਨ ਨਿਮਕ ਨਿਮੰਕਾ ਸੀਰ ਕਟਾਵੈ ਤੋਬੀ ਹੋਮੇ ਮੈਲ ਨ ਜਾਵੈ।

ਤਪੈ ਅਨਕ ਜਤਨ ਕਥਨ ਧਰਾਪੈ ਭੇਗਨ ਅਗਨੀ ਬੁੱਢੈ ਕੋਡੂ ਪਾਤਰ ਗਿਆਨੀ ਸਿਜੈ ਛੂਟ ਸੁਨਾਈ ਉਪਿਆਲ ਮੋਹਿ ਵਿਆਪੈ ਮਾਇਆ ਜਾਲ ਔਰ ਕਰਦੂਤ ਸਗਲੇ ਜਮਡਾਨੈ ਗੋਬਿੰਦ ਭੈਣ ਬਿਨ ਤਿਲ ਨੀ ਮਨੈ।

ਮਿਥਿਆ ਨੇਤਰ ਪੇਗਤ ਪਤਰਿਆ ਰੂਪਾਲ ਮਿਥਿਆ ਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤੰਨੀ ਪਰਿ ਉਪਕਾਰਾ ਮਿਥਿਆ ਬਾਲੇ ਤਿਕਾਰਾ ਬਿਨ ਬੂਢੇ ਮਿਥਿਆ ਸਭ ਭੈ ਸਬਲ ਲੈ ਨਾਨਕਾਰਾ ਨਾਮ ਲੈ ਬਿਰਥੀ ਸਾਲ ਕੀ ਆ ਜਾ ਸਾਲ ਬਿਨ ਕਹੋ ਸੁੱਚਾ ਬਿਰਥਾ ਨਾ ਬਿਨ ਤਨਿਆਂਦ ਮੁਖਿਆ ਤਾਂ ਕਹਿ ਦੁਰਗੰਧ ਬਿਨ ਸਮੰਦ ਰਹਿਣ ਬਿਰਥਾ ਪਿਆਏ

ਸਿਮਰੋ ਦਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਮ ਸਦਾ ਧਿਆਈਐ ਧਿਆਵਨ ਜੋਗ ਜੈ ਪ੍ਰਸਾਦ ਪਾਲ ਪਟੰਬ ਹੰਡਾਵੈ ਤੁਹੇ ਤਿਆਗ ਅਬਰ ਲਭਾਵੈ ਜੇ ਪ੍ਰਸਾਦ ਸੁਖ ਸੇ ਸੁਜੈ ਮਨੇ ਆਠ ਪੈਰ ਤਾਂ ਕਾ ਸਗਾ ਵੇਜੈ ਜੇ ਪ੍ਰਸਾਦ

ਢਾਕੇ ਮਨ ਸ਼ਰਣੀ ਪਠਾਕਰ ਤਾਂ ਕੈ ਜੈ ਪ੍ਰਸਾਦ ਤੁਝ ਕੂਨਾ ਪਹੁੰਚੈ ਮਨਸਾ ਸਾ ਸਮਰੂਪ ਵਿਚੈ।

ਮਾਨ ਸਤਿਗੁਰ ਸੰਗ ਪ੍ਰੁਟੈ ਸੁਗਿਆਨ ਸਤਿਗੁਰ ਸੰਗ ਬੁਝੈ ਪ੍ਰਭਨੇਰਾ ਸਾਧੁ ਸੰਗ ਸਬੋਤਨ ਬੇਰਾ ਸਤਿਗੁਰ ਸੰਗ ਪਾਏ ਨਾਮ ਰਤਨ ਸਤਿਗੁਰ ਸੰਗ ਏਕ ਉਪਰ ਜਤਨ ਸਤਿਗੁਰ ਮਹਿਮਾ ਬਣੈ ਕੌਣ ਪਰਾਨੀ ਨਾਨਕ ਸਾਧਕ ਸੋਭਾ ਬ੍ਰਹਮਾ ਸਮਾਨੀ ਸਤਿਗੁਰ ਸੰਗ ਆਗੋਚਰ ਮਿਲੈ ਸਤਿਗੁਰ ਸੰਗ ਸਦਾ ਪ੍ਰਫੁੱਲੈ ਸਤਿਗੁਰ ਸੰਗ ਆਵੈ ਬਸਪੰਚਾ ਸਾਧ ਸੰਗ ਅੰਮ੍ਰਿਤ ਸਪੁੰਚਾ ਸਾਧੁ ਸੰਗ ਸਭ ਕੀ ਰੇਨ ਸਤਿਗੁਰ ਸੰਗ ਮਨੋਹਰ ਬੈ ਸਤਿਗੁਰ ਸੰਗ ਨਗਤ ਹੂੰ ਧਾਵੈ ਸਾਧ ਸੰਗ ਅਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੇਤ ਸਾਧੂ ਕੈ ਸੰਮਾ ਭਨੀ ਸਾਧ ਸੰਗ ਕਿਸੁਨੀ ਬੈਰ ਸਤਿਗੁਰ ਸੰਗ ਨਬਿੰਗਾ ਪੈਰ ਸਾਧੁ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਤਿਗੁਰ ਸੰਗ ਨਾਹੀ ਉਤਾਪ ਸਤਿਗੁਰ ਸੰਗ ਤੈ ਸਵਿਆ ਵਿਆਪੇ ਜਾਨੈ ਸਾਧ ਵਡਾਈ ਨਾਮ ਸਾਹਿਬ ਪ੍ਰਭੂ ਬਣਿਆਈ ਸਾਧ ਕੈ ਸੰਗ ਨਕ ਬੂੰ ਧਾਵੈ ਸਾਧੁ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਤਾ ਗੋਚਲ ਲੈ ਸਾਧੂ ਕੈ ਸੰਗ ਜਰ ਸਹਿ ਸਾਧਕ ਸੰਗ ਬਸ

ਸਾਧੂ ਕੈ ਸੰਗ ਸਗੁਲ ਉਧਾਰੈ ਸਾਧ ਸੰਗ ਸਾਜਨ ਮੇਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਧੰਦੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸਰਦੇ।

ਸੰਗ ਲਖਣ ਜਾਏ ਪਾਰ ਪ੍ਰਭੂ ਕੇ ਰੰਗ। ਜੈਸੀ ਮਾਧੇ ਤੈਸਾ ਪ੍ਰਗਾਸ, ਪਾਰ ਪ੍ਰਭੂ ਕਰਤਾ ਵਿਨਾਸ, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ

ಸಲೋಕ ರೂಪಣ ರೇಖ ನರಂಕಿಚ ತ್ರೈಗುಂತೆ ಪ್ರಪನ್ನ ತಿಸ ಭುಜಾಯ ನಾನಿಕ ಜಿಸು ಸೋ ಪ್ರಸನ್ನ ಅಷ್ಟಪದಿ ಅವಿನಾಶಿ ಬ್ರಹ್ಮನ್ ಮೇ ರಾಖ ಮಾನಿಕಿ ತು ಪ್ರೀತಿ ಆಗ್ತಿ ಸ್ತೇ ಪರಿಣಿ ಕ್ಷಿಪೋಯ ಸರ್ವರಂತರೆ ಕೋಸೋಯ ಆಪೇ ಬಿನಯ ಆಪೇ ದಾನ ಗೈರ್ ಗಂಭೀರ ಗೈ ಸುಜಾನ ಪಾರ್ಪಂ ಪರಮೇಶ್ವರ ಗೋಬಿಂದ ಕೃಪಾಂ ಧ್ಯಾನ ಜಲ ಬಕ್ಷಾಂದ ಸಾತ್ರಿಕಿ ಚರಣಿ ಪಾವು ನಾನಕಿ ಮುಂಡೇ ಅನ್ರಾವ್ ಮನಸಾ ಪೂರ್ಣ ಸರಣ ಜೋಗ ಜೋ ಕೃಪಾಯ ಸೋಯಿ ಹೋ ಹರಣ ಪರ್ಣ ಜಗನಿ ತ್ರ ಹೋರ್ ತಿಸ್ಕ ಮಂತ್ರ ಜಾನೇ ಹೋರ ಅಣ ಧ್ರುವ ಮಂಗಲ ಸಜ್ಜಾ ಕೇ ಸರ್ವ ಥೋಕ್ ನಿಹ ಕರ್ದಾಗ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤਸਰ ਕਿਸ ਮੈਂ ਭੋਗੀ ਧਿਆਈ ਧਿਆਏ ਭੁਗਤੇ ਸੁਖ ਪਾਇਆ ਨਾਨਕ ਤਿਸ ਪੁਰਖਾ ਅਗਨਿਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਰੇ ਵਗਾਏ ਪਿਤਾ ਕੇ ਜਨਮ ਖਜਾਨੇ ਪੂਰ ਸਗਲ ਪ੍ਰੋਹੀ ਆਪਣੇ ਸੋਤ ਸੁਮਤ ਗਿਆਨ ਦੇ ਅੰਜਨ ਦੇ ਜਨਦਾਸ ਨਾਮ ਤੇ ਆਵੈ ਸਹਿ ਤੈ ਗੁਣ ਮੈਂ ਜਾ ਕੋ ਫਰਮਾਏ ਜਨਮ ਰਹਿ ਫਿਰ ਆਵੇ ਜਾਏ ਊਚ ਨੀਚ ਤਿਸਕੇ ਸਥਾਨ ਜਸ ਜਨਾਵੇ ਤਾ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੀਕਰੈ ਕਰੰਗ ਨਾਨਾ ਵਿਦਕਿਨੋ ਵਿਸਤਾਰ ਪਰੁਣਾ ਸੀ ਓਂਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਅਪੂਰਨ ਸਭ ਠਾਏ ਨਾਨਾ ਵਿਦਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੱਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕ ਕਰਨ ਆਓ ਨਾਮ ਕਧਾਰੇ ਸਗਲੇ ਜੰਤ ਨਾਮ ਕਧਾਰੇ ਖੰਡ ਬ੍ਰਹਮੰਡ ਨਾਮ ਕਧਾਰੇ ਸਿਮਰਤ ਵੇਦ ਪੁਰਾਣ ਨਾਮ ਕਧਾਰੇ ਸੁਣਨ ਗਏ ਪੂਰ ਨਾਮ ਕੇ ਧਾਰੇ ਨਾਮ ਕਧਾਰੇ ਸੁਣਨ ਗਿਆ ਧਿਆਨ ਨਾਮ ਕਧਾਰੇ ਅਕਾਸਪਤਾਲ ਨਾਮ ਕਧਾਰੇ ਸਗਲੇ ਕਾਰ ਨਾਮ ਕਧਾਰੇ ਪੁਨੀਆਂ ਸਫਾਉਣ ਨਾਮ ਕੋ ਸੰਗਤਰੇ ਸੰਸਾਰ ਬਣੇ ਕਰ ਕਿਰਪਾ ਸਿਆ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਾਜਾ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਾਜਾ ਕੀ ਬਾਣੀ ਸਤਿਪੁਰਖ ਸਮਾਏ ਸਮਾਣੀ ਸਤ ਕਰਮ ਜਾ ਕਿਰਚਨਾ ਸਤ ਮੂਲ ਸਤ ਸਤ ਉਤਪਾਤ ਸਤਕਰਣੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਤ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਨਾਨਕ ਗੁਰਤੇ ਪਾਏ ਸਤ ਵਚਨ ਸਤ ਉਪਦੇਸ਼ ਸਤ ਤੇਜਨ ਜਾ ਕਿਰਦੇ ਪ੍ਰੋਏ ਸਤ ਨਿਰਤ ਪੂਜੇ ਜੇ ਕੋਏ ਨਾਮ ਜਵਤਾ ਕੀ ਗਤ ਹੋਏ ਆਪ ਸਤ ਕੇ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕਿਸੇ ਸੁਕਰਣੇ ਹਾਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਆ ਨਾਨਕ ਜੋਤੀ ਭਾਵੇ ਸੋ ਵਰਤੀ ਆ ਬਿਸਮ ਬਿਸਮ ਭੈ ਬਿਸਮਾਦ ਜਿਨ ਬੁਝੈ ਤਿਸ ਸਵਾਦ ਪ੍ਰਭ ਕੇ ਰੰਗ ਰਾਜਨ ਲੈ ਗੁਰ ਕੇ ਵਚਨ ਪਦਾਰਥ ਲੈ ਉਹ ਦਾਤੇ ਤੂੰ ਕਟਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੇ ਸੰਗ ਗਰੀਬ ਲਗ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਵਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਹਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਾ ਸੁਣਤਾ ਬੁਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਤੇ ਜਿਨ ਮਾਨਿਆ ਕਰਨ ਕਰਾਉਣ ਤੈਨੂੰ ਮੂਲ ਪਛਾਣਿਆ ਜਾ ਕਰੇ ਦੇ ਵਿਸਵਾਸ ਪ੍ਰਭ ਤੱਤ ਗਿਆਨ ਤੇ ਮਨ ਪੁਟਾਇਆ ਭੈ ਤੇ ਨਿਰਭਉ ਵਸਾਨਾ ਜਿਸ ਤੇ ਵਿਜੈ ਦੇ ਸਮਾਜ ਸਮਾਨਾ ਵਸਤ ਮਾਇ ਲੈ ਵਸਤ ਗੜਾਏ ਤਾ ਕੋਵੇ ਨਾ ਕਹਿ ਨਾ ਜਾਏ ਬੁਝੇ ਬੁਜਨ ਹਰ ਵਿਵੇਕ ਨਾਰਾਇਣ ਮਿਲ ਨਾਨਕੇ ਠਾਕੁਰ ਕਾ ਸੇਵਕ ਕਹਿਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਭਰਤੀ ਠਾਕੁਰ ਕੇ ਸੇਵਕ ਨਿਰਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਗਿਰੰਗ ਸੇਵਕ ਪ੍ਰਭ ਵਾਲ ਨਾਰਾ ਸੇਵਕ ਕੀ ਰਾਖ ਨਿਰੰਕਾਰਾ ਸੋ ਸੇਵਕ ਜਿਸ ਜੈ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸਮਾਰੇ ਆਪਣੇ ਜਨ ਕਾ ਪਰਧਾ ਡਾਕੇ ਆਪਣੇ ਸੇਵਕ ਜਾ ਫਰਾਕੇ ਆਪਣੇ ਦਾਸ ਕੋ ਦੇਵ ਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵ ਕੇ ਆਪ ਦਰਾਖੈ ਤਾਂ ਕੀ ਕਦਮ ਕੋਈ ਨਲਾਖੇ ਪ੍ਰਭ ਕੇ ਸੇਵ ਕੋ ਗੁਣ ਪਹੁੰਚੇ ਪ੍ਰਭ ਕੇ ਸੇਵ ਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਜਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਪਸੰਦ ਕਰੇ ਲਸਕਰ ਕੋ ਲਾਖੇ ਜਿਸ ਕਾ ਸ਼ਾਸਨ ਕੱਟਦੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਨਸ ਯਤਨ ਕਰਤ ਬੋ ਭਾਂਤ ਜਿਸਕੇ ਕਰਤ ਬਿਰਥ ਜਾਤ ਮਾਰਨ ਰਾਖੇ ਔਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰਹੇ ਪ੍ਰਾਣੀ ਜਪਨਾਣ ਕੁਰਵਲਖ ਵਿੜਾਣੀ ਬਾਰੰਬਾਰ ਬਾਰ ਪਵਜ ਪੀਏ ਪੀ ਅਮ੍ਰਿਤ ਮਨ ਤੰਤਰ ਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਸਭ ਨੈ ਦਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜੰਤਰ ਬਤਾਨੇ ਮਨ ਧਨ ਨਾਮੇ ਨਾਮ ਸੁਮਾਨੇ ਉਠ ਬੈਠ ਸੋਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜੱਜ ਬਾ ਦਿਨ ਰਾਤ ਪ੍ਰਭੁ ਨੇ ਜਨ ਕੀ ਨੀ ਰਾਤ ਕਰੈ ਭਗਤ ਆਤਮ ਕੇ ਜਾਏ ਪ੍ਰਭੁ ਨੇ ਸੋ ਰਹਿ ਸਮਾਏ ਜੋ ਹੋ ਆਓ ਸੋ ਜਾਣੇ ਪ੍ਰਭੁ ਨੇ ਕੋ ਕੁਛਾਨੇ ਤਿਸਕੀ ਮਹਿਮਾ ਕੁਣ ਵਿਖਾਰ ਨਾ ਤਿਸਕਾ ਗੁਣ ਕਹਿ ਕੁ ਨਜਾਨ ਆਠ ਪਰ ਪੁਰਬ ਸਹਿਜੂ ਰੇ ਕਵਨਾ ਸੀਨ ਪੂਰੇ ਮਨ ਮੇਰੇ ਤਿੰਨ ਕੀ ਉੜ ਲੇ ਮੰਤਨ ਆਪਣਾ ਤਿੰਨ ਜਾਂਦਾ ਜਿੰਦਣ ਆਪਣਾ ਪੁਰਬ ਛਾਤਾ ਹੋਏ ਸੋ ਜਿਨ ਸਰਬ ਦੁੱਖ ਦਾਤਾ ਸਿੱਖੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸਾ ਭਾ ਮਿਟਾਵੇ
ਔਰ ਸਿਆਣ ਸਗਲੀ ਸਾੜ ਤਿਸ ਜਨਕੀ ਤੂੰ ਸੇਵਾ ਲਾ ਕੇ ਆਵਣ ਜਨ ਹੋਈ ਤੇਰਾ ਨਾਨਕ ਤਿਸ ਜਨਕੇ ਪੂਜੋ ਸਤ ਪੈਰ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਪਦ ਸਤਿਗੁਰ ਸਿੱਖੀ ਕਰੇ ਬਿਰਤਾ ਸੇਵ ਕੋ ਗੁਰ ਸਦਾ ਦਿਆ ਸਿੱਖੀ ਗੁਰੂ ਦੁਰਮਤ ਮਿਲੇ ਗੁਰੂ ਬਚਨੀ ਹਰ ਨਾਮ ਸਿਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਅਟੇ ਸਤਿਗੁਰ ਸਿੱਖੋ ਨਾਮ ਦੰਦੇ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹੇ ਗੁਰ ਕੀ ਆਗੇ ਮਨ ਮੈਂ ਸਹਿ ਆਪਸ ਕੋ ਗੁਰ ਕਸੁਨ ਜਨਾਵੇ ਹਰ ਹਰ ਨਾਮ ਦੇ ਸਤ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਾ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਾ ਗੁਰ ਕੀ ਮਤ ਲੈ ਬੀਸ ਵਿਸਵੈ ਗੁਰ ਕਾ ਮਨ ਮਨ ਸੋ ਸਵ ਪਰਮੇਸ਼ਰ ਕੀ ਗਾ ਜਾਣੇ ਸੋ ਸਤਿਗੁਰੂ ਜਿਸ ਹਿਰਦੇ ਹਰਨਾਵਨ ਕੁਬਾਰ ਗੁਰ ਕੋ ਬਲ ਜਾ ਸਰਨਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਵਿਖ ਆਪਣੇ ਕਿਸ ਪਰਮ ਸਹਿ ਸਿਆਣ ਬਲੈ ਨ ਜਾਈ ਨਾਨਕ ਐਸਾ ਗੁਰੂੜ ਫਾਗੀ ਪਾਈ ਸਫਲ ਦਰਸ਼ਨ ਭੇਖਤ ਪੁਨੀਤ ਪਰਸਤ ਚਰਨ ਕਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਕੇ ਗਵੇ ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮ ਬਤਿਆਨੇ ਪੂਰਾ ਗੁਰੇਖੇ ਜਾਕਾ ਮੰਤਰ ਅਮਰਦਿਸ਼ਟ ਵੇਖੇ ਸੰਤ ਗੁਣ ਬੇਅੰਤ ਕਿਵੇਂ ਤਨੀ ਪਾਏ ਨਾਨਕ ਜਿਸ ਪਾਵ ਦੇ ਲੈ ਮਿਲਾਏ ਜਿਹ ਪਾਏ ਕੁਸਤਾ ਧਨੇਕ ਸਤਪੁਰ ਪੂਰਨ ਬਵੇ ਕਾਹੂ ਬੋਲ ਨਾ ਪਹੁੰਚਤ ਪੁਰਾਣੀ ਹੁਕਮ ਗੁਚਰਪਣ ਨਿਰਵਾਣੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਏ ਅਨਕ ਭਗਤ ਬੰਧਨ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਰੋਜ ਆਪਣੇ ਆਰਸ ਪਾਵੇ ਜਿਨ ਕੋਈ ਅੰਮ੍ਰਿਤ ਬੇਅਮਰ ਸੋ ਹੋਏ ਉਸ ਵਰਕਾ ਨਾ ਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਹੁੰਦਾਸ ਆਠ ਪੈਰ ਹਰ ਕਾ ਨਾਮ ਲੈ ਸੱਚ ਉਦੈ ਸੋ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੈ ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀ ਭਗ ਪ੍ਰਗਾਸ ਹੈ ਨਾਨਕ ਪਰਮ ਦੁਖਤੈ ਤੇ ਨਾਸੇ ਤਪਤ ਮਾਏ ਠੰਡ ਵਰਤਾਏ ਨਿਵੈ ਦੁਖ ਨਾਠੇ ਪਾਏ ਜਨ ਮਰਨ ਕੇ ਮਿਟੈਂਦੇ ਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਪੋਹੇ ਵਸੇ ਸਗਲ ਵਿਆਦ ਮਨ ਤੇ ਖੈ ਨਸੈ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਬ ਨਾ ਮੁਰਾਰੀ ਤਿਤ ਪਾਏ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਸਰੁਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰ ਪ੍ਰਵਾਹ ਬਣਾਇਆ ਆਪਣੇ ਵਿੰਗਮ ਦੇ ਆਪੇ ਪਾਏ ਹਰ ਬਿੰਦੂ ਜਾ ਨਾਇ ਕੋਇ ਸਰਮ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਕਾਸ਼ ਸਾਧ ਕੇ ਸੰਗ

ಸುಬುದ್ಧಿ ಪ್ರೀತಿರ್ಮಂತರೇಶ ನೇತ್ರೋಪೇಗ ದರ್ಶಕೋಯ ಮನ್ ಭಿಕ್ಷೇ ಸಾಚನ ತೋಯ ಭಕ್ತನ ಕೇ ಮಂತನ ರಂಗ ವಿರಳಕ ಉಪಾವೇ ಸಂಗ ಹೇ ವಾದಿ ಜೇ ಕರ್ಮಯ ಗುರು ಪ್ರಸಾದ ನಾಮ ಜಲೇಯ ತಾಕೇ ಮಖೈ ನ ಜಾಯ ನಾನಕೃಯ ಸರ್ವ ಸಮಾಯ ಪ್ರಭಕ್ಷಣ ದೀನ್ ದಯಾಲ ಭಕ್ತ ಚಲ ಸದಾ ಕೃಪಾಲ ನಾಥನಾಥ ಗೋವಿಂದ ಗೋಪಾಲ ಸರ್ವಕೃಪಾ ಕರತ್ ಪ್ರಭಾಲ ਆਦਿ ਪੁਰਖ ਕਾਰਨ ਕਰਤਾ ਰੇ ਭਗਤ ਜਨਾ ਕੇ ਪ੍ਰਾਣ ਧਾਰ ਜੋ ਜਦ ਵੈ ਸੋਏ ਪੁਨੀਤ ਭਗਤ ਪਾਏ ਲਾਭ ਮਨ ਹੀਤ ਹਮ ਨਿਰਗੁਣੀ ਆਰਨੀ ਜਦਾ ਨਾਨਕ ਤੁਮਰੇ ਸ਼ਰਨ ਪੁਰਖ ਭਗਵਾਨ ਸਰਵ ਬੈਕੁੰਡ ਮੁਕਤ ਮੋ ਪਾਇਕ ਨਿਮ ਹਰ ਕੇ ਗੁਣ ਗਾਏ ਅਨਕਰਾਜ ਭੋਗ ਉੜਿਆ ਯਾਰ ਕੇ ਨਾਮ ਕੀ ਕਥਾ ਮਨ ਪਾਏ ਬੋ ਭੋਜਨ ਕਾ ਪਰਸੰਗੀ ਰਸ ਨ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਹਿਰਦੇ ਤਨਵੰਤ ਹਿਰਦੇਪੂਰਨ ਗੁਰਮਨ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਵ ਸੁਖ ਨਾਨਕ ਪ੍ਰਕਾਸ਼ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧਿ ਆਪ ਆਪਣ ਕੀਆ ਨਾਨਕ ਆਪੇ ਹੀ ਫਿਰ ਜਾਪ ਅਸ਼ਟਪਦੇ ਜਵ ਆਕਾਰ ਕ੍ਰਿਸ਼ਨ ਦ੍ਰਿਸ਼ਟਿਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਣ ਸਮਾਦ ਤਬ ਬੈਰ ਬਿਲੋਕੇ ਸੰਕਮਾਤ ਜਬ ਸਕਾ ਬਰਨ ਚੇ ਨ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪਣ ਤਮੋ ਕੰਕ ਚੋਤ ਭਰਮ ਆਪਣ ਖੇਰਿਆ ਵਰਤੀਜਾ ਨਾਨੀ ਕਰਨੇ ਹਰਨ ਦੂਜਾ ਜਬ ਹੋਵਤ ਪ੍ਰਭ ਕੇ ਵਿਲਤਣੀ ਤਬ ਅੰਧ ਗੁੰਦ ਕੋ ਕਿਸ ਕੋ ਗੁਣੀ ਜਾਵੇ ਕਹਿ ਗਮ ਅਪਾਰ ਜਬ ਇੱਕ ਕਹਿਰ ਗਮ ਅਪਾਰ ਤਬ ਨਰਕ ਸੁਰੂ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਈ ਤਬ ਸਿਵ ਸਖਤ ਕਹੋ ਕਿਤ ਠਾਇ ਜਬ ਆਪੇ ਆਪ ਆਪਣੀ ਜੋ ਧਰੈ ਤਬ ਕਵ ਨਿਰਗਵਣ ਕਥ ਡਰੇ ਆਪਣ ਚਲ ਤਬ ਕਰਨੇ ਯਾਰ ਨਾਨਕ ਡਾਕਰੇ ਗੁਮ ਅਪਾਰ ਅਵਨਾਸੀ ਸੁਖ ਆਪਣੇ ਆਸਣੇ ਤਾ ਜਨਮ ਮਰਨ ਕੋ ਕਾ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸੋਏ ਜਬ ਅਵਗਤ ਗੋਚਰੇ ਪ੍ਰਵੇਖਾ ਤਬ ਚਿਤ੍ਰਗੁਪਤ ਕੇ ਸੁਚਿਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੁਣ ਛੁਟੇ ਕੁਣ ਬੰਧਨ ਮਾਦੇ ਆਪਣੇ ਆਪਾਂ ਭੀ ਚਰਜਾ ਨਾਨਕ ਆਪਣ ਰੂਪ ਆਪੇ ਵਰਜਾ ਜੈ ਨਿਰਮਲ ਪੁਰਖ ਪੁਰਖ ਵਧੋਤਾ ਤੈਨ ਮੈਲ ਕਹੋ ਕਹਿ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਮਹਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਰ ਰਗਤ ਕੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਤ੍ਰਿਪਤਾਵੇ ਕਰਨ ਕਰਾਵਣ ਕਰਨ ਹਾਰ ਨਾਨੀ ਕਰਤੀ ਕਾ ਨਾਇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕੌਣ ਮਾਏ ਬਾ ਮਿੱਤਰ ਸੁਧ ਭਾਏ ਜੈ ਸਰਵ ਕਲਾ ਪੇ ਪ੍ਰਵੀਨ ਤੈ ਬੇਦ ਦੇਵ ਕਾ ਖੋਚੀ ਨੇ ਜਬ ਆਪਣੇ ਆਪ ਅਵਤਾਰਿਆ ਤੋ ਸਗਣ ਅਪਸਗਣ ਕਾ ਵਿਚਾਰੇ ਜੈ ਆਪਣੇ ਵਿੱਚ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕੁਣ ਕਹੀਏ ਚੇਰਾ ਬਿਸਮਨ ਬਿਸਮਰੈ ਬਿਸਮਾਦ ਨਾਨਕ ਆਪਣੀ ਗਾਜਾ ਨਵਾਪ ਜੈ ਛਲੇ ਛੇਦ ਭੇ ਸਮਾਵ ਕਿਸੇ ਵਿਆਪ ਤੁਮਾਇਆ ਆਪਸ ਗੁਆ ਪੈ ਦੇਸ ਤੈ ਗੁਣ ਕਾ ਨਾਈ ਪ੍ਰਵੇਸ ਜੈ ਕਹਿ ਕੇ ਭੂਵੰਤ ਤੈ ਕੌਣ ਅਚਿੰਤ ਕੁਸਲਾ ਕੇ ਚਿੰਤਾ ਜੈ ਆਪਣੇ ਆਪ ਆਪ ਤਿਆਰ ਤੈ ਕੌਣ ਕਦੇ ਗੁਣ ਸੁਣੇ ਹਰ ਬਹੁ ਬਿਆਨ ਤੂੰ ਤੇ ਉੱਚਾ ਨਾਨਕ ਆਪਸ ਗੁਆ ਪੇ ਬਹੁ ਉੱਚਾ ਜੈ ਆਪਰਚ ਪ੍ਰਪੰਚ ਕਾਰ ਤੈ ਗੁਣ ਮੈਂ ਕਿਨੋ ਵਿਸਥਾਰ ਪਾਪੁਨ ਤਾ ਭਈ ਕਾਵਤ ਕਉ ਨਰ ਕੋ ਸੁਰ ਗੁੰਛਾਵਤ ਆਲ ਜਾਲ ਮਾਇਆ ਜੰਜਾਲ ਹੁਮੇ ਮੋਹ ਪਰਮ ਪੈ ਪਾਰ ਦੁੱਖ ਸੁਖ ਮਾਨ ਪਵਾਨ ਪ੍ਰਕਾਰ ਕੇ ਵਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕ ਜਵਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੋਹ ਬਾਕ ਆਪੇ ਤਣੀ ਉਣ ਕੀ ਸੋਭਾ ਉਣ ਬਣੀ ਆਪੇ ਕਉ ਤੇ ਕਰਨ ਜੋ ਜੇ ਆਪੇ ਰਸ ਭਗ ਨਿਰਜੋ

ਮੇਰਾ ਵਿਆਪ ਪਰਤ ਪਾਲੇ ਜੀਣ ਬਪਾਤ ਜੋ ਜੋ ਰਚੋ ਸੋ ਤਿਸੇ ਤਿਆਤ ਜਿਸ ਭਾਵ ਤਿਲੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਖਜਾਨੇ ਜਨ ਲਾਗ ਰਹਿ ਕੇ ਨਾਇ ਤਿਸ ਕੀ ਆਸ ਨ ਵਿਰਤੇ ਜਾਏ ਸੇਵਾ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਬੁੱਧ ਪਾਏ ਸਥੇ ਪੁਰਣੇ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ ਲੋਕ ਸੁਖੀ ਪ੍ਰਲੋਕ ਸਵੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਸਾਸੰਗਲ ਕੁਰ ਆਨੰਦ ਗੁਣ ਗਾਵ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦ੍ਰਿੜ ਉਦੇ ਕੈ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਵ ਪਰਾਂਤਰਣ ਕੈ ਸੁਆ ਆਠ ਪੈਰ ਪਰ ਵੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਵਸਾਓ ਮਨਿ ਛੇ ਸਗਲੇ ਫਲ ਪਾਓ ਮਨਿ ਛੇ ਨਾਨ ਖੁਲ ਪਾਓ ਹਲ ਪਲ ਦੁਲ ਸੁਆ ਰਾਮ ਨਾਮ ਤਰੂਰ ਧਾਰ ਪੂਰੇ ਗੁਰ ਕੀ ਪੂਰੀ ਲਿਖਿਆ ਜਿਸ ਮਨ ਵਸਤੇ ਸਾਜ ਪ੍ਰੀਖਿਆ ਮਨ ਤਾ ਨਾਮ ਜਪੋਲੇ ਬੁਲਾਏ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਨ ਵੇਖੇ ਤੁਮਾਰੀ ਕਾਟੇ ਰਖੋ ਮਨ ਮਾਏ ਨਾਨਕ ਬਾਹਰ ਨ ਆਵੇ ਜਾਹੇ ਤਿਸਤੇ ਦੂਰ ਕਹਾਂ ਕੂਜਾ ਵਿਰੇ ਰੱਖਣ ਹਾਰ ਤੇ ਆਏ ਨਿਰਭੁਜ ਪੈ ਸਗਲ ਹੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੇ ਛੁਟੇ ਜਿਸ ਪਰ ਰਾਖੇ ਤਿਸ ਨਾਈ ਦੁਖ ਨਾਮ ਜਪ ਧੁਣ ਸੋਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤਪੁਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪਿਖ ਦੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਮਸੇ ਸੋਧ ਨਿਹਾਲ ਤਾ ਕੇ ਨਿਕ ਨਿਹਾਲ ਦਾਲ ਅਮਰ ਭਏ ਅਮਰਾ ਪਦ ਪਾਏ ਸਾਧ ਸੰਗ ਨਾਨਕ ਹਰ ਧਿਆਏ ਸਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਫਲ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਏ ਕਸਕਟ ਮਾਇਣ ਕਰੰਗ ਨਾਨੰਦ ਦਿਸ਼ਟਾਏ ਨਾਉਣ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਨ ਸਮਾਧਾਨ ਤੈ ਨਾਉ ਕਹਿ ਨ ਜਾ ਸਰਵ ਸਮਾਧ ਤਿੰਨ ਦੇਖੇ ਸਿਆਪ ਜਗਾਏ ਨਾਨਕ ਤਿਹਨ ਸੋਜੀ ਪਾਏ ਸੋ ਅੰਤਰ ਸੁ ਬਾਹਰਣ ਅੰਤੇ ਘਟ ਘਟ ਬਿਆ ਪ੍ਰਿਆ ਭਗਵੰਤ ਧਰਨ ਮੈਂ ਆਕਾਸ਼ ਮੈਂ ਆਪ ਸਰੜੋ ਪੂਰਨ ਪ੍ਰਤਪਾਲ ਬਣਤ ਨਾਇ ਪ੍ਰਭ ਬਣ ਬੰਧਨ ਪਰਬਤ ਹੈ ਪਰਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਸ ਅੰਤਰ ਮਾਇ ਚਾਰ ਗੁਣ ਦਾ ਸਮਾਏ ਤਿਸ ਤੇ ਫਿਰ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੁਭਾਵ ਬੇਤਰਾ ਸਿਮਰਤ ਮੈਂ ਦੇਖ ਸਿਰ ਸੁਰ ਨੂੰ ਕਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਬਈ ਗੁਣੇ ਮੋਲ ਸਰਬ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਉਦ ਬੋਧ ਗੁਰ ਪ੍ਰਸਾਦ ਭਰਮਕਾ ਨਾਰ ਨਾਨਕ ਦਿਨ ਮੈਂ ਸਾਧ ਸਮਝਣਾ ਕਾ ਵੇਖਣ ਸਭ ਬ੍ਰਹਮ ਸਮਝਣਾ ਕਿਰਦੇ ਸਭ ਧਰਮ ਸਮਝਣਾ ਸੁਣੇ ਸਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿੰਜਾ ਤਾ ਦਿਸ ਕੇ ਰਹਿ ਤੇ ਸਤਿਭਜਨ ਸਭ ਸਭ ਕਹਿ ਤੇ ਜੋ ਜੋ ਹੋਏ ਸੋ ਸੁਖਮਾਨੇ ਕਰਨ ਕਰਾਉਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਵੀ ਹੋਏ ਨਾਮ ਦਰਸ਼ਨ ਦੇ ਸਮੇਂ ਆਪ ਸਤ ਕਿਆ ਸਭ ਸਤ ਤਿਸ ਪ੍ਰਭ ਤੇ ਸਗਲੀ ਤੁਪਾਤ ਜਿਸ ਭਾਵਤਾ ਤਿਸ ਪ੍ਰਭ ਤੇ ਸਗਲੀ ਤੁਪਾਤ ਤਿਸ ਭਾਵਤਾ ਕਰੇ ਵਿਸਤਾਰ ਤਿਸ ਭਾਵਤਾ ਏਕ ਓਂਕਾਰ ਨਿਕਲਾ ਰੱਖਣੇ ਜਾਏ ਜਿਸ ਭਾਵ ਦੇ ਰੇ ਮਿਲਾਏ ਕਮ ਨਿਰਖੁਣ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰ ਕਾ ਜਿਸੇ ਆਪ ਜਨਾਜ ਨਾਨਕ ਤਿਸ ਨੇ ਆਪ ਹੁਜਾਇ ਸਰਬ ਭੂਤੇ ਆਵਰਤਾਰਾ ਸਰਬ ਨਿਆਣੇ ਭੇਖਣਾ ਸਗਲ ਸਮੱਗਰੀ ਜਾਕਾ ਤਣਾਇਆ ਪੰਜਾ ਸਿਆਪ ਹੀ ਸੁਣਾ ਆਉਣ ਜਾਣੀ ਖੇਲ ਬਣਾਇਆ ਗਿਆ ਘਾਰੀ ਕੀ ਨੀ ਮਾਇਆ ਸਭ ਕੇ ਮਦ ਅਲਿਪ ਤੋ ਰਹਿ ਜੋ ਕੁਛ ਗਣ ਸੁਆ ਫੇ ਗਏ ਅੱਗੇ ਆਵੇ ਅੱਗੇ ਜਾਏ ਨਾਨਕ ਜਾ ਭਾਵਤਾਂ ਲਏ ਸਮਾਏ ਇਸ ਤੇ ਹੋਏ ਸੁਨਾਈ ਬੁਰਾ ਔਰ ਕਹੋ ਕਿਨੇ ਕਾਛੋ ਕਰ ਆਪ ਭਲਾ ਕਰ ਤੁਦਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾ ਚੋਤ ਪੋਤ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਵੇ ਤੋ ਜੀਵਾਏ ਤਿਸਕਾ ਕੀ ਆ ਸਭ ਪਰਵਾਰ ਨੂੰ ਗੁਰ ਪ੍ਰਸਾਦ ਨਾਨਕੇ ਜਾਣ ਜੂਹ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲਏ ਭਰਾ ਸੋਇਆ ਧਨਵੰਤ ਕੁਲਵੰਤ ਭਗਵਾਨ ਜੀ ਮਨੁੱਖ ਜੀ ਸਿਧੇ ਭਗਵਾਨ ਤੇ ਧਨ ਧਨ ਧਨ ਜਣੇ ਆਇਆ ਜਿਸ ਭਰ ਸਾ ਸਾ ਜੁਗਤ ਰਾਜ ਜਣੇ ਆਪ ਨੂੰ ਕਹਿ ਸੁਆਉ ਜਾਣ ਕੇ ਸੰਗ ਤੇ ਆਵੇ ਨਾਵ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਣ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੈ ਗੁਣ ਗਾਓ ਅਸ਼ਪਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਤ ਬ੍ਰਹਮ ਗੁਰ ਕਾ ਪੇ ਸਾਹ ਸਾਹ ਸਿਮਰੋ ਗੋਬਿੰਦ ਮਨ ਤ੍ਰਿ ਗੁਤਰੇ ਚਿੰਦ ਆਸਨੰ ਤਿਆਗੋ ਤਰੰਗ ਸਮਝਣਾ ਕੀ ਧੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਫਰੜੇ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਾਈ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੇ ਚਿਚਿਤ ਵੋ ਨਾਰਾਇਣੀ ਕੀ ਗੁਰੂ ਜਾ ਕੇ ਰੰਗਣੇ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਹਿ ਅਧਾਰ
ਉਤਮ ਸਲੋਕ ਸਾਧਕ ਬਚਨਾਮ ਲੀਕ ਲਾਲ ਰਤਨ ਸੁਨਤ ਕੁਮਾਰ ਤੇ ਉਤਾਰ ਆਪ ਤਰੈ ਲੋਕਾਂ ਨੇ ਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗ ਹਰ ਰੰਗ ਜੈ ਜੈ ਸਭ ਵਾਜੈ ਸੁਨ ਸੁਨਾਨ ਕਰੇ ਪ੍ਰਭ ਗਜ ਪ੍ਰਗਟ ਗੋਪਾਲ ਮਾਤ ਕੇ ਮਾਥੈ ਨਾਨਕ ਦੁਰੇ ਦਿਨ ਕੇ ਸਾਥ ਹੈ ਸਰਨ ਜੋਗ ਸੁਨ ਸਰਨ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭੈ ਸਵਰੇਣ ਅਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਬੈਪੁਰ ਗੁਰਦੈ ਪਾਸੇ ਪੂਰਨ ਹੋਏ ਸਹਿਬ ਖੀ ਸਹਿਬ ਆਲ ਜੰਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਨ ਸੁਨ ਕਹਿਤੇ ਕਰ ਪ੍ਰਸਾਦ ਦਿਆ ਪ੍ਰਵਤਾਰੀ ਨਾਨਕ ਨਿਬਹੀ ਖੇਪ ਹਮਾਰੇ ਪ੍ਰਭ ਕੀ ਸਤਿਗੁਰ ਸੁਨਮੀਤ ਸਾਵਧਾਨੀ ਕਾ ਗਰਚੀਤ ਸੁਖਮਣੀ ਸਾਹਿਬ ਗੋਬਿੰਦ ਗੁਰਨਾਮ ਜਿਸ ਮਨ ਵਸੇ ਸੋਧ ਨਿਧਾਨ ਸਰਵ ਇੱਛਾ ਤਾਂ ਕੀ

ਤੇਰੇ ਭਾਣੇ ਸਰਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਾਰੀ ਅਸ ਤੁਮੀ ਸਜਣ ਸੁਹਿਲੇ ਰਾਖੋ ਰਾਖਣ ਹਰ ਦਿਆਲ ਨਾਨਕ ਘਰ ਕੇ ਗੁਲੇ ਸੁਖ ਹਟਲ ਗੁਰੂ ਸੇਵੀਐ ਨਿਸੈ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ

ਤੋਹੋ ਨਾ ਚੱਲੀ ਖਸਮ ਨਾਲ ਲੱਭ ਮੂਹੇ ਵਿਗੁਤੇ ਕਰਤਬ ਕਰਨ ਪਲੇਰਿਆਂ ਮਦ ਮਾਇਆ ਸੁਤੇ ਫਿਰ ਫਿਰ ਜੋਨ ਪਵਾਈਅਨ ਜਮ ਮਾਰਗ ਮੁਤੇ ਕੀਤਾ ਪਾਇਨ ਆਪਣਾ ਦੁੱਖ ਸੇਤੀ ਜੁਤੇ ਨਾਨਕ ਨਾਏ ਵਿਸਾਰੀਐ ਸਭ ਮੰਦਿਰ ਉਤੇ ਸਲੋਕ ਮਹੱਲਾ ਪੰਜਵਾਂ।

ਬਾਲ ਸਰੀਰ ਰਾਮ ਰਸਾਇਣ ਪੀਓ ਰੇ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਵਨ ਸੋ ਕਰ ਜੋ ਨਿਰਪੋ ਕਹੀਏ ਪੌ ਪਜ ਜਾਏ ਅਬੈ ਭੋਏ ਰਹੀਏ ਰਹਾਓ ਤਟ ਤੀਰਥ ਨਹੀਂ ਮਨ ਪਤੀ ਆਏ ਚਾਰ ਅਚਾਰ ਰਹੇ ਉਰ ਜਾਏ ਪਾਪ ਪੁੰਨ ਦੋਏ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਣ ਆਨ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰਚਾਏ ਪਰਚ ਰਹੋ ਏਸ ਗੌੜੀ ਕਬੀਰ ਜੀ ਜੋ ਜਨ ਪਰਮਿ

0: ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰੂ ਨਾਨਕ। ਬ੍ਰਹਮ ਗਿਆਨੀ ਕਉ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਨੀ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਵ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਉਰ ਥਾਰੈ ਜੋ ਅੰਤਰ ਨਾਮ, ਸਰਮ ਪਿਖੈ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰ, ਨਾਨਕੋ ਪਰਸ ਸਗਲ ਨਿਸਤਾਰ ਅਸ਼ਟਪਦੀ,
1: ਨਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਾਤਰ ਰੂਪ ਨ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਬਾਸਨਾ ਮਨ ਤੇ ਟਰੇ, ਇੰਦਰੀ ਜਿੱਤ ਪੰਚ ਦੁਖ ਤੇ ਰਹਿਤ, ਨਾਨਕੋਟ ਮਦੇ ਕੋ ਐਸਾ ਪਰਸ, ਵੈਸ਼ਨੋ ਸੋ ਨਿਸ ਉਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭੇਨਾ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ, ਕਉ ਫਲ ਕੀ ਇੱਛਾ ਨਹੀਂ ਬਾਚੈ, ਕੇਵਲ ਭਗਤ ਕੀਰਤਨ ਸੰਗ ਰਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਨਿਰਣੈ ਅਵਰੈ ਨਾਮ ਜਪਾਵੇ, ਨਾਨਕੋ ਵੈਸ਼ਨੋ ਪਰਮ ਗਤ ਪਾਵੇ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੇ ਸਗਲ ਭਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਤਨ ਅਰਪੈ ਵਿਸ਼ਨ ਪ੍ਰੀਤ, ਹਰ ਕੇ ਚਰਨ ਹਿੰਦੇ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕਾ ਪਾਵੈ, ਸੋ ਪੰਡਿਤ ਜੋ ਮਨ ਭਰ ਬੁੱਧੇ, ਰਾਮ ਨਾਮ ਮਤ ਮੈਂ ਸੁਧੇ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਬੁਧੇ ਜਗ ਜੀਵੈ, ਹਰ ਕੀ ਕਥਾ ਹਿਰਦੇ ਬਸਾਵੈ, ਸੋ ਪੰਡਿਤ ਫਿਰ ਜੋਰ ਨਾ ਆਵੈ, ਵੇਦ ਪੁਰਾਣ ਸਿਮਰਤ ਬੁਝੈ ਮੂਲ, ਸੁਖ ਮੈਂ ਜਾਣੇ ਅਸੂਲ, ਚੌਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤੁਸਕੀ ਗਤ ਹੋਏ, ਸਾ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਧਾਰੇ, ਪਸ ਪ੍ਰੇਤ ਮੁਗਨ ਪਾਤਰ ਕਉ ਤਾਰੈ, ਸਰਬ ਰੋਕਾ ਉਕਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂੰ ਜੁਤ ਕਿਤੇ ਨਾ ਪਾਈਐ ਧਰਮਾ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ, ਜਿਤ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤ ਰਾਮਦਾਸ, ਆਤਮ ਰਾਮ ਕਿਸਨੰਦਰੀ ਆਇਆ, ਦਾਸ ਦਸੰਤਨ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਣ, ਸੋ ਦਾਦਰ ਗੈ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋਜੀ ਪਰੈ, ਸਗਲ ਸੰਗ ਆਤਮੂ ਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮੇ ਧਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਸੋਰਥ ਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਮੇਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਹਿਬ ਜੁਗਤ ਨਾਨਕ ਕੋ ਪੁਰਖ ਕਹੀਐ, ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰਾਖੇ ਤੈਸਾ ਤਿੰਨਾ, ਆਪੇ ਕਰਨ ਕਰਾਵਣ ਯੋਗ, ਪ੍ਰਭ ਭਾਵੈ ਸੋਈ ਫੁਨ ਹੋਗ, ਪਸਰੇ ਆਪ ਹੋਇਆ ਅੰਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਬਨਾਸ, ਸਦਾ ਸਦਾ ਸਦਾ ਦੇ ਆਲ, ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ, ਉਸਤਤ ਕਰਿਆ ਨੇਕ ਜਨ ਅੰਤ ਨਾ ਪਾਰ ਅਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਹਾਰੀ, ਕਈ ਕੋਟ ਪਏ ਤੀਰਥ ਵਾਸੀ, ਕਈ ਕੋਟ ਬਣ ਭ੍ਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਪਿਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬ ਕਾ ਵਿਚਾਰ ਹੈ, ਕਈ ਕੋਟ ਨਵਤਾ ਨਾਮ ਧਿਆਵੇ, ਨਾਨਕ ਕਰਤੇ ਕਾਂਤ ਨਾ ਪਾਵੇ, ਕਈ ਕੋਟ ਭੈ ਅਭਿਮਾਨੀ, ਕਈ ਕੋਟਿਆਂ ਦਾ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮ ਨਿਕੋਰ, ਕਈ ਕੋਟ ਪਰ ਦਰਬ ਕੋਈ ਰਹੇ, ਕਈ ਕੋਟ ਪਰ ਦੁਖਣਾ ਕਰੇ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰ ਦੇਸ ਪਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲੱਗਣਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਛਿਨ ਜਤੀ ਜੋਗੇ, ਕਈ ਕੋਟ ਰਾਜੇ ਰਸ ਭੋਗੇ, ਕਈ ਕੋਟ ਪੰਖੀ ਸਰ ਪਿਉ ਪਾਏ, ਕਈ ਕੋਟ ਪਾਤਰ ਬਿਰਖ ਨੇ ਪਜਾਏ, ਕਈ ਕੋਟ ਪਵਨ ਪਾਣੀ ਵੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸੱਸੀਅਰ ਸੂਰ ਨਖੱਤਰ ਕਈ ਕੋਟ ਦੇਵਦਾਨ ਵਿੰਦਸ।

ਛਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਸਾਸਤ ਕਈ ਕੋਟ ਕੀ ਅਰਜਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਹੈ ਚਿਰ ਜੀਵੇ ਕਈ ਕੋਟ ਗਈ ਮੇਰ ਸਵਰਨ ਥਿਵੇ ਕਈ ਕੋਟ ਜਾਂਖੇ ਕਿਣ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇੜੇ ਸਭ ਹੁਣ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਜੋਨੀ ਫਿਰੇ ਕਈ ਕੋਟ ਬੈਠਤੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਸੇ ਪ੍ਰਭ ਕੈ ਹਾਥੇ ਕਈ ਕੋਟ ਭਏ ਬੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਕੋ ਜੰਤੀ ਆਤਮ ਮੈਂ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਭਨਾਸ ਕਈ ਕੋਟ ਮਾਂਗੇ ਸਤਸੰਗ ਪਰ ਬ੍ਰਹਮ ਤਿਨ ਲਾਗਾ ਰੰਗ ਜਿਨਕਾ ਹੋਇਆ ਸਵ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਅਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੋਤ ਕਈ ਨੋ ਵਿਸਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕਿੰਨੇ ਬਹੁ ਭਾਤ ਪ੍ਰਭ ਤੇ ਹੋਏ ਬ੍ਰਹਮ ਆਇ ਸਮਾਤ ਤਾਂ ਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਭਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇ ਤਿਸਦਾ ਨਿਹਾਰੇ ਏਕੋ ਨਿਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਾਏ ਸਦ ਸਾਧੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸੂ ਸਹਿ ਸਮਾਵੇ ਆਪਣੇ ਜਨ ਕਉ ਸਾਸ ਸਾਸ ਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸਮਲ ਹਾਲਣਾ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੇ ਯੋਗ ਜੋਰ ਸਿਭਾਵੈ ਸੋਈ ਹੋਗ ਕਿਨਮੈ ਥਾਬੂ ਥਾਪਣ ਹਰ ਅੰਤ ਨੇ ਕਿਛ ਪਾਰਾ ਵਾਰਾ ਹੁਕਮੇ ਧਾਰ ਅਦਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨਿਚ ਵਿਵਹਾਰ ਹੁਕਮੇ ਅਣਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਹਿਬ ਮੇਰਿਆ ਸਮਾਈ ਪ੍ਰਭ ਭਾਵੇ ਮਾਣਕ ਗਤ ਪਾਵੇ ਪ੍ਰਭ ਭਾਵੇ ਤਾਂ ਪੌਤਰ ਤਰਾਵੇ ਪ੍ਰਭ ਭਾਵੇ ਬਿਨ ਸਵਾਸ ਤੇ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਪ੍ਰਭ ਭਾਵੇ ਤਾਂ ਪਰਦੇ ਉਧਾਰੇ ਆਪ ਕਰੇ ਆਪਣੇ ਵਿਚਾਰੇ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਉ ਮਾਣਕ ਤੇ ਕਿਆ ਹੋਏ ਆਵੇ ਜੋਰ ਸ ਭਾਵੇ ਸੋਈ ਕਰਾਵੇ ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲੇ ਜੋ ਇਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਤੇ ਆਪਣੇ ਆਪ ਬਚੇ ਭਰਮੇ ਭੂਲਾ ਦੈ ਦਿਸਤਾਵੇ ਨਿਮਕ ਮੈਂ ਚਾਰ ਕੁੰਟ ਫਿਰੇ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਣ ਨਾਮ ਲੇਖ ਮੈਂ ਨਿਜੀਠ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਰ ਜਹਾਂ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਭ ਤਿਸਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਣਾਈ ਨਾਨਕ ਦੀਵੈ ਦੇਖ ਬੜੇ ਇਸ ਕਬਲ ਨਹੀਂ ਸਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆ ਕਾਰੀ ਬੱਪਰਾ ਜੀਓ ਜੋਰ ਸ ਭਾਵੇ ਸੋਈ ਫੁੰਥੀਓ ਕਬਹੂ ਉਚਨੀ ਸਮੈਂ ਬਸੇ ਕਬਹੂ ਸੋਗ ਹਰਖ ਰੰਗ ਹੱਸੇ ਕਬਹੂ ਨਿਨ ਚਿੰਨ ਵਿਵਹਾਰ ਕਬਹੂ ਓਬ ਆਕਾਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬਹੂ ਨਿਰਤ ਕਰੇ ਬਪਾਤ ਕਬਹੂ ਸੋਏ ਰਹਿ ਦਿਨ ਰਾਤ ਕਬਹੂ ਮਾਂ ਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋਤਰਵਾਲ ਕਬਹੂ ਹੋਏ ਬਹੇ ਬੜ ਰਾਜਾ ਕਬਹੂ ਭਿਖਾਰੀ ਨੀਚਕਾ ਸਾਜਾ ਕਬਹੂ ਅਪਕੀਰਤ ਮਹਿ ਆਵੇ ਕਬਹੂ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੈ ਤਿਵਿ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿਰ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀ ਆਣਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉਂ ਸਿਵਾਗੀ ਦਿਖਾਵੇ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ ਜੋਤ ਸਹਿ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਤਸੰਗ ਤੇ ਪਾਵੇ ਉਸ ਸਥਾਨ ਤੇ ਬਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਰਨੇ ਬਿਨਾਂ ਸਮਾਨ ਤਨ ਨਾਮ ਰਤੇ ਇੱਕ ਰੰਗ ਦਾ ਮਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਹੈ ਕਟਾਨਾ ਤਿਉਂ ਜੋਤੀ ਸੰਜੋ ਸਮਾਨਾ ਮਿਟ ਗਏ ਗਵਨ ਪਾਏ ਵਿਸ਼ਰਾਮ ਨਾਨਕ ਪ੍ਰਭ ਕਹਿ ਸਤ ਕੁਰਬਾਨ ਸਲੋਕ ਸੁਖੀ ਬੁਸੈ ਮਸਕੀਨੀ ਆਪ ਨਿਵਾਰ ਤਲੇ ਬੜੇ ਬੜੇ ਅੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਬਮਾਨ ਸੋ ਨਰਕ ਪਾਤੀ ਹੋਰ ਸਮਾਨ ਜੋ ਜਾਣੈ ਮੈਂ ਜੋ ਬਣਵੰਤ ਸੋ ਹੋਤ ਵਿਸ਼ਟਾ ਕਾ ਜਨ ਤਾਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਭਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਾਂ ਦਾ ਗਿਆਨ
ਕਰ ਕਿਰਪਾ ਨਿਸਕਈ ਹਿਰਦੇ ਗਰੀਬੀ ਬਸਾਵੇ, ਨਾਨਕ ਹੀ ਹਾ ਮੁਕਤ ਆਗੈ ਸੁਖ ਪਾਵੇ, ਧਨਵੰਤਾ ਹੋਏ ਕਰ ਗਰਭਾਵੇ, ਤ੍ਰਿਣ ਸਮਾਨ ਕਰ ਸੰਗ ਨਨ ਜਾਵੇ, ਬਹੁਲਤ ਕਰ ਮਾਨ ਕੁਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸ਼, ਸਭ ਤੇ ਆਪ ਜਾਣੇ ਬਲਵੰਤ, ਕਿਨਮੇ ਹੋਏ ਜਾਏ ਪਸ਼ਮੰਤ, ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਇ ਸਗਰੇ ਕੁਵਾਰੇ, ਗੁਰਪ੍ਰਸਾਦ ਜਾਕਾ ਮੇਟੇ ਭਾਣ, ਸੋ ਜਾ ਨਾਨਕ ਦਰ ਗਏ ਪ੍ਰਮਾਣ, ਕੋਟ ਕਰਮ ਕਰੇ ਹੰ ਧਾਰੇ, ਸ਼ਰਮ ਪਾਵੇ ਸਗਲੇ ਮਿਰਤਾਰੇ, ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ, ਅਣਕ ਰਤਨ ਕਰ ਆਤਮ ਨਹੀਂ ਦਰਵੇ, ਹਰ ਦਰਗਹਿ ਕੋ ਕੈਸੇ ਗਾਵੇ, ਆਪ ਉਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ, ਸਰਬ ਕਿਰੀ ਜਾ ਕਰ ਮਨ ਹੋਏ ਕਹੋ, ਨਾਨਕ ਤਾਂ ਕਿ ਨਿਰਮਲ ਸੋਏ, ਜਪ ਲਗ ਜਾਣੇ ਮੁਚੇ ਕਛ ਹੋਏ, ਤਾਂ ਵਿਸ ਕੋ ਸੁਖ ਨਾ ਹੀ ਕੋਏ, ਜਾ ਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਬ ਜੋਣ ਮੈਂ ਫਿਰਤਾ, ਜਬ ਧਾਰੇ ਕੁੰਬੈਰੀ ਮੀਤ, ਤਬ ਲਗ ਨਿਚਲ ਨਾਹੀਂ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋ ਛੁੱਟੇ, ਸਹਿਜ ਖੜੇ ਲੱਕ ਉਠਾਵੇ, ਤ੍ਰਿਤ ਨਾ ਆਵੇ, ਮਾਇਆ ਪਾਛੈ ਪਵਣ ਕਪੋਗ, ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ, ਖਪ ਖਪ ਮਰੈ ਬਿਨਾ ਸੰਤੋਖ ਨਹੀਂ, ਗੁਰਾ ਦੇ ਸੁਪਨ ਮਨੋਰਥ ਮ੍ਰਿਥੇ ਸਭ ਕਾ ਜਾਏ, ਨਾਮ ਰੰਗ ਸਰਬ ਸੁਖ ਹੋਏ ਮੁੜ ਭਾਗੇ, ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ, ਆਪੇ ਆਪ ਸਦਾਥ ਦਾ ਨਾਨਕ ਹਰ ਜਾਪ, ਕਰਨ ਕਰਾਵਣ ਕਰਨੇ ਹਾਰ, ਇਸ ਕੈ ਹਾਥ ਕਾ ਵਿਚਾਰ, ਜਾ ਸਿੰਧ ਵਿੱਚ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੇ ਦੇਖੇ ਕਰੇ ਵਿਵੇਕ, ਆਪੇ ਏਕ ਆਪੇ ਅਨੇਕ, ਮਰੇ ਨਾ ਬਿਨਸੇ ਆਵੇ ਨਾ ਜਾਏ, ਨਾਨਕ ਸਾਧੀ ਰਹਿ ਸਮਾਇ, ਆਪ ਪੁਰੇ ਸੇ ਸਮਝੇ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕਿਨੋ ਆਪਣ ਵਿਸਤਾਰ, ਸਭ ਕਛ ਉਸ ਕਹੋ ਕਰਨੇ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਂ ਤਰ੍ਹਾਂ ਤਰੇ ਕੈ ਸੋਏ, ਆਪਣੇ ਚਲ ਤਾਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ, ਮਨ ਮਾਇਆ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੇ ਵਖਿਆ ਨੀ, ਸੱਚ ਸੱਚ ਸੱਚ ਸਭ ਕਿਨਾ, ਕੋਟ ਮਦੇ ਕਿਨੇ ਬਿਲੇ ਚਿਨਾ, ਭਲਾ ਭਲਾ ਭਲਾ ਤੇਰਾ ਰੂਪ ਅਰਸੁੰਦਰਿਆ, ਪਾਰਿਆ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੱਟ ਘੱਟ ਥੁਣੇ ਸਰਨ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਅਰਜਾ ਘਟੇ, ਸੰਤ ਕੈ ਦੁਖਨ ਸੁਖ ਜਮ ਤੇ ਨਹੀਂ ਛੁਟੇ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਅਤੇ ਕਉ ਰੱਖੇ ਨਾ ਖੋਏ, ਸੰਤ ਕੈ ਦੁਖਨ ਥਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਪੀਤਰੇ, ਸੰਤ ਕੈ ਦੁਖਨ ਤੇ ਮੁਖ ਭਵੇ, ਸੰਤਨ ਕੈ ਦੁਖਨ ਕਾਗ ਜੋਨ ਲਵੇ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕਹਿ ਦੁਖਣ ਤ੍ਰਿਸ਼ਨਾ ਮੈਂ ਜਲੈ, ਸੰਤ ਕਹਿ ਦੁਖਣ ਸਭ ਕੋ ਚਲੈ, ਸੰਤ ਕਹਿ ਦੁਖਣ ਤੇ ਸਭ ਜਾਏ, ਸੰਤ ਕਹਿ ਦੁਖਣ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੇ ਤੋਂ ਇਹ ਪੀ ਗਤ ਪਾਏ, ਸੰਤ ਕਨਿੰਦਕ ਮਹਾਤਾਏ, ਸੰਤ ਕਨਿੰਦਕ ਖਿੰਟੀ ਕੰਨਾ ਪਾਈ, ਸੰਤ ਕਾਨਿੰਦਕ ਮਹਾ ਤਿਆਰਾ, ਸੰਤ ਕਨਿੰਦਕ ਪਰਮੇਸ਼ਰ ਮਾਰਾ, ਸੰਤ ਕਨਿੰਦਕ ਰਾਜ ਤੇ ਹੀਨ, ਸੰਤ ਕਨਿੰਦਕ ਦੁਖੀ ਅਰਦੀਨ, ਸੰਤ ਕਿਨਿੰਦਕ ਸਰਬ ਰੋਗ, ਸੰਤ ਕਿਨਿੰਦਾ ਕੁਹ ਦਾ ਵਿਯੋਗ, ਸੰਤ ਕਿਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਨ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮ ਮਰੇ, ਸੰਤ ਕੇ ਦੁੱਖ ਨਾਲ ਸੁਖ ਤੇ ਟਰੈ, ਸੰਤ ਕੇ ਦੁਖੀ ਕਾ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲਏ ਮਿਲਾਏ, ਸੰਤ ਕਾ ਦੁਖੀਆ ਦੇ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੁਦਿਆਣ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਤੋਥਾ, ਜਿਉਂ ਸਾਧ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣੇ ਬੀਜ ਆਪੇ ਹੀ ਖਾਏ, ਸੰਤ ਕੇ ਦੁਖੀ ਕੋ ਵਰਨਾ ਰਾਖਣ ਹਾਰ, ਨਾਨਕ ਸੰਤ ਭਾਵੇ ਤਨ ਲਏ ਉਭਾਰ, ਸੰਤ ਕਾ ਦੁਖੀਓ ਬਿਲ ਲਾਏ, ਜਿਉਂ ਜਲ ਵੀ ਹੁਣ ਮਛਲੀ ਤੜ ਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਭਾਵ ਕੀਰਤਨ ਧਰਾਪ ਹੈ, ਸੰਤ ਕਾ ਦੁਖੀ ਛੁੱਟੇ ਅਕੇਲਾ, ਜਿਉਂ ਗੁਵਾਰ ਤਿਲ ਖੇਤ ਮੈਂ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮੇ ਤੇ ਕਹਿਤ, ਕੀਰਤਨ ਦਾ ਕਾ ਧੁਰ ਹੀ ਪਾਇਆ, ਨਾਨਕ ਜੋਤ ਸੁਭਾਵੈ ਸੋਇ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿ ਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜਿਵੇ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੜ ਚਲੇ ਨਾ ਰਾਸਾ, ਸੰਤ ਕੇ ਦੁੱਖ ਨਾ ਦ੍ਰਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ, ਪਇਆ ਮਿਰਤਨਾ ਪਇਆ ਕੀਰਤਨਾ ਮਿੱਟੈ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਘੱਟ ਦਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕਿਉ ਤਰ ਕਰੋ ਦਿਨ ਰਾਤ, ਤਿਸੇ ਧਿਆਉ ਸਾਸ ਗਿਰਾਸ, ਸਭ ਕਛ ਵਰਤੈ ਰਤਕਾ ਕੀਆ, ਜੈਸਾ ਕਰੇ ਤੈਸਾ ਕੋਤੀ, ਆਪਣਾ ਖੇ ਲਾਭ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਇਸ ਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ ਵਡਭਾਗੀ, ਨਾਨਕ ਜਨ ਸੇ ਸਲੋਕ
ਤਜੋ ਸਿਆਣਪ ਸੁਰਜਨ ਸਿਮਰੋ ਹਰਿ ਹਰਿ ਰਾਏ ਕਾਸ ਹਰਿ ਮਨ ਰਖੋ ਨਾਨਕ ਦੁਖ ਭਰਮ ਪਉ ਜਾਇ ਅਚ ਪਰੀ ਮਨ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਏਕ ਭਗਵਾਨ ਜਿਸ ਕਹਿ ਦੀਏ ਰਹਿ ਅਗਾਏ ਬੋਰ ਨੰਦ ਰਚਨਾ ਲਾਗ ਆਏ ਮਾਰੇ ਰੱਖੇ ਕੋ ਆਪ ਮਨ ਕਹਿ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੁਝ ਸੁਖੋ ਰਿਸਕਾ ਨਵਰਾ ਕੰਠ ਪਰੋਇ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗੈ ਕੋਏ ਉਸਤ ਮਨ ਮੈਂ ਕਰਨ ਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅਮਰਤ ਮੀਰ ਦਸ ਵੇਲਾ ਕਰ ਲਹਿ ਜੀਵ ਨੈਨੋ ਪੇਵ ਠਾਕੁਰ ਕਰਾਂਗ ਸਤ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿਠੇ ਭਾਵ ਜਪੀਏ ਹਰ ਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗੇ ਨਾਨਕ ਉਜਲ ਮਤਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕਹਿ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੁੱਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀਓ ਸੋਝੀ ਜਾਣੇ ਨਾਮ ਸੰਗ ਜਿਸਕਾ ਮਨ ਮਾਰਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਰਿਆ ਜਿਸਕੀ ਜਾਣੋ ਦ੍ਰਿਸ਼ਨਾ ਪੂਜੇ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਓ ਹਰ ਜਨ ਰਹਿਤ ਆਣ ਦਿਨ ਕੀਰਤਨ ਕੇਵਲ ਬਖਿਆਣ ਗ੍ਰਸਤ ਮੈਂ ਸੋਈ ਨਿਰਵਾਣ ਏ ਕੁਪਰ ਜਨ ਕੀ ਆਸਾ ਰਿਸਕੀ ਕੱਟੀਆ ਜਮ ਕੀ ਫਾਸਾ ਪਾਲ ਬ੍ਰਹਮ ਕੇ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੁਖ ਜਿਸਕੋ ਹਰ ਬ੍ਰਹਮੰਡ ਤੇ ਆਵੇ ਸੋ ਸੰਤ ਸੁਹੇਲਾ ਨੈਂਡ ਲਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਪਉ ਕਿਸ ਤੇ ਡਰੇ ਜੈਸਾ ਸਾਹ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸਿਜਿਆ ਗੁਰਪ੍ਰਸਾਦਾ ਸਮਝਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਈ ਅਸੂਲ ਨੈ ਕਿਸ ਜਨਮੇ ਨੈ ਕਿਛੁ ਮਰੇ ਆਪਣੀ ਚਲਤਾ ਆਪ ਹੀ ਕਰੇ ਆਪਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ ਅਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਕ ਜੁਗ ਰਾਏ ਥਾਪ ਯੂਥਾਪ ਅਭਿਨਾਸੀ ਨਾਹੀ ਕਿਛੁ ਖੰਡ ਧਾਰਨ ਧਾਰੇ ਬ੍ਰਹਿਮੰਡ ਅਲੱਖ ਭੇ ਮੁਰਖ ਪ੍ਰਤਾਪ ਆਪ ਜਪਾਇ ਦਾ ਨਾਨਕ ਜਪ ਜਿਨ ਪ੍ਰਭ ਜਾਤਾ ਸੋ ਸੋਭਾ ਵੰਤ ਸਗਲ ਸੰਸਾਰ ਉਦਰੇ ਤਿਨਵੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨੇ ਹਲੁਨ ਕੀ ਸੇਵਾ ਸੋਹੀ ਲੰਗ ਰਿਸ ਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਹੇ ਬਿਸਰਾਮ ਨਾਨਕ ਤਿਨ ਪੁਰਖ ਉੱਤਮ ਕਰ ਮਾਨ ਜੋ ਕਿਛੁ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੇ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਹ ਤੈਸਾ ਦ੍ਰਿਸ਼ਟਾਨ ਜਿਸ ਤੇ ਉਪਜੇ ਸਮਾਏ ਸਮਾਇਓ ਸੁੱਖ ਨਿਧਾਨ ਨੂੰ ਬਾਨਾ ਆਪਸ ਕੋ ਆਪ ਦਿਨ ਹੁਮਾ ਨਾਨਕ ਪ੍ਰਭ ਜਾਨੇ ਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਹਾਰ ਜਹ ਕੈ ਸਿਮਰਨ ਉਦਰੀਆ ਨਾਨਕ ਤਿਸ ਬਲਿਹਾਰ ਅਚਪੋਰੀ ਟੁੱਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮੈਂ ਤੁਸੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਪਨਾਸੀ ਪ੍ਰਭ ਆਪੇ ਆਪ ਆਪਣ ਕਿਆ ਕਿਛੁ ਨਾ ਹੋਏ ਜਿਸ ਪ੍ਰਾਣੀ ਲੋਚੈ ਕੋਏ ਤਿਸ ਵੇ ਨਾਹੀਂ ਤੇਰੇ ਕਿਛੁ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਮੰਤ ਹੋਏ ਨਾ ਹੀ ਮੋਹੈ ਪ੍ਰਭ ਕੀ ਜੋਰ ਸਭ ਘੱਟ ਸੋਹੈ ਧਨਵੰਤਾ ਹੋਏ ਕਿਆ ਕੋ ਕਰਬੈ ਜਾਂ ਸਭ ਕੇ ਤਿਸਕਾ ਦੀ ਅੰਦਰ ਵਿਆਹ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹਿ ਦਾਤਾਰ ਜਿਸ ਦਿਨ ਹਾਰ ਜਾਣੇ ਗਵਾਨ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜੰਡਦਾ ਰੋਗ ਜੋ ਮੰਦਰ ਕੋ ਥਾਮੇ ਧੰਮਣ ਤਿਉ ਗੁਰ ਕਾ ਸ਼ਬਦ ਮਨੇ ਅਸੰਭਣ ਜਿਉ ਪਾਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰਨ ਲਖਤ ਨਿਸਰੇ ਜਿਉ ਅੰਧਕਾਰ ਦੀ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮਹਿ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਦਸ਼ੋ ਧੂਰ ਨਾਨਕ ਕੀ ਹਰ ਲੁੱਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੂਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੁਸੇ ਚਤਾਰ ਜੋ ਕਛ ਕਰੇ ਸੋਈ ਸੁਖਮਾਨ ਭੁਲਾ ਕਾਹੇ ਫਿਰੇ ਅਜਾਨ ਕੌਣ ਬਸਤਾਏ ਤੇਰੇ ਸੰਗ ਲਪਟ ਰਹੋ ਰਸ ਲੁਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇ ਥੀ ਕਰ ਜਾਏ ਨਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਬਹਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੇ ਸੰਤ ਸੰਗ ਚਾਲ ਵਰਤਿਆ ਮਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਕੁਜਲਾ ਹਰਦਰ ਗੈ ਸੋਏ ਇਹੋ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕਹਿ ਸਤਿ ਬਲਿਹਾਰੈ

ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰਿ ਕੀਰਤਨ ਗਾਈਐ, ਅਣਕ ਬਿਗਣ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਦਸ ਚਾਕੈ, ਓਟ ਗਏ ਸੰਤੇ ਦਰ ਆਇਆ, ਸਰਨ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕਉ ਜਿਵਾਲਣ ਹਾਰ, ਭੁਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾਂ ਕਿਉ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲੈਣਾ ਪਾਹੇ, ਸਭ ਕਿਛ ਤਿਸ ਕਉ ਕਰਨੇ ਜੋਗ, ਤਿਸ ਬਿਨ ਦੂਸਰ ਹੁਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤੇ ਲੋਏ, ਜਾਂ ਕੈ ਹਿਰਦੇ ਇਕ ਹੋਏ, ਸੱਚ ਕਰਨੀ ਸੱਚ ਤਾਂ ਕੀ ਦੈਤ, ਸੱਚ ਹਿਰਦੇ ਸਤ ਮੁਖ ਕਹਿਤ, ਸੱਚੀ ਦ੍ਰਿਸ਼ਟ ਸੱਚਾ ਆਕਾਰ, ਸੱਚ ਵਰਤੈ ਸੱਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸੁਮਤ ਸਲੋਕ, ਰੂਪ ਨਰ ਇਕ ਨਰੰਗ, ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਬਨਾਸੀ ਪ੍ਰਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਭ ਨਿਰੰਤਰ ਇੱਕੋ ਸੋਏ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਅੰਗੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹ ਅਨਰਾਓ, ਮਨਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਅੰਦਰੂ ਮੰਗਲ ਸਤ ਜਾ ਕੈ, ਸਰਬ ਦੋਖ ਸੁਣੀਐ ਘਰ ਤਾ ਕੈ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮਤ ਵਿਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ

ਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹੇ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮੈ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਜਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ

ਵਿਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਵਿਸਮਣ ਵਿਸਮ ਭੈ ਵਿਸਮਾਦ ਜਿਨ ਬੁਝਿਆ ਤਿਸ ਆਇਆ ਸੁਆਦ ਪ੍ਰਭ ਕੇ ਰੰਗ ਰਾਟ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁਖ ਕਾਟਣ ਹਾਰ ਜਾਂ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਬਲਾ

ਰਾਸ਼ਟਰਪਤੀ ਚਰਨ ਸਤ ਸਤ ਪਰਛਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਣਤਾ ਬੋਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕਰਨ ਦੇ ਵਿਸਵਾਸ ਪ੍ਰਭ ਆਇਆ ਤਤ ਗਿਆ ਤਿਸ ਮਨ ਪ੍ਰਗਟਾਇਆ ਪਹਿ ਤੇ ਨਿਰਭਉ ਹਿੰਬ ਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ ਬਸਤ ਮਾਏ ਲੇ ਬਸਤ ਗਡਾਈ ਤਾਂ ਕੋ ਭਿਨ ਨਾ ਕਹਿਣਾ ਜਾਈ ਬੂਜੈ ਬੁਜਨ ਹਾਰ ਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁੰਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਭ ਪਾਲਨ ਹਾਰਾ ਸੇਵਕ ਹੀ ਰਾਖੈ ਨਿਰੰਕਾਰਾ ਸੋ ਸੇਵਕ ਰਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਹੀ ਸਰਪ ਰਾਖੇ ਆਪਣੇ ਦਾਸ ਕਉ ਦੇਹ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕ ਹੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਲਖੈ

0: ਤੇ ਉੱਚੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਨਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੇ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਕਹੁ ਨਿਤ ਆਪ ਤਾਂ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤਮ ਬਿਰਥੇ ਜਾਤ ਮਾਰੇ ਨਾ ਰਾਖੇ ਅਵਰ ਨਾ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੇ ਬਾਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਹੇ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਰ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਣ ਤਿਸਕਾ ਗੁਣ ਕੈ ਇੱਕ ਨ ਜਾਣੋ ਆਠ ਪਹਿਰ ਪ੍ਰਭ ਸੇ ਹਜੂਰੇ ਕਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੈ ਦਰਸਾ ਪਾਵ ਮਿਟਾਵੇ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕਉ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕੰਮ
1: ਤਿਸ ਕੋ ਪ੍ਰਾਪਤ ਸਾਮੀ ਆਪਣੀ ਕਿਰਪਾ ਜਿਸ ਆਪ ਕਰੇ
2: ਨਾਨਕ ਸੋ ਸੇਵਕ
1: ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਬੀਸ ਬਿਸਵੇ ਗੁਰੂ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਗਰ ਦਾ ਹਰਨਾਉ ਅਨਕਬਾਰ ਗੁਰ ਕੋ ਬਿਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾ ਬ੍ਰਹਮ ਇੱਕ ਆਪਣੇ ਕਿਸ ਭਰਮ ਸਹਿ ਸਿਆਨ ਪਲਿਆ ਨ ਜਾਈਐ ਨਾਨਕ ਐਸਾ ਗੁਰੂ ਬਿੜਭਾਗੀ ਪਾਈ ਹੈ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਨਿਰਮਲ ਰੀਤ ਪੇਟ ਤਿਰੰਗ ਪੇਟ ਸੰਗ ਰਾਮ ਗੌਰਾਵੇ ਪਾਠ ਬ੍ਰਹਮ ਕੀ ਦਰਗਹਿ ਗਾਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਦੋਖ ਆਤਮ ਬਤਿਆਨੇ ਪੂਰਾ ਗੁਰਖਿਓ ਜਾਂ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖਾ ਹੋਏ ਸੰਤ ਗੁਣ ਬੇਅੰਤ ਕੀ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਦੇਵਾਏ ਕੁਸਤ ਤੁਮਾ ਨੇਕ ਸਤਿਪੁਰਖ ਪੂਰਨ ਬਵੇਕ ਕਾਹੂੰ ਬੋਲ ਨ ਪੌਣਿਤ ਪ੍ਰਾਣੀ ਯਗਮਾ ਗੋਚਰ ਪਵ ਨਿਰਬਾਨੀ ਨਿਰਾਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਮਰਾਏ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪੁਰ ਜਪਨੇ ਉਹ ਹਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਮਿਸ ਹੋਏ ਉਸ ਬਰੁਕਾ ਨਾਈ ਕਦੇ ਬਿਨਾਸ਼ ਜਾਂ ਕੈ ਮਨ ਪ੍ਰਗਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲੇ

ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋ ਦੁਖ ਤੈ ਤੈ ਨਾਸੇ। ਤਪਤ ਮਾਈ ਠਾਂਡ ਵਰਤਾਈ, ਅਣਦ ਪਿਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ। ਸਾਧੂ ਕੇ ਪੂਰਨ ਉਪਦੇਸੇ, ਭਾਉ ਚੁੱਕਾ ਨਿਰਪੋਹ ਬਸੇ, ਸਗਲ ਬਿਆਦ ਮੰਤੇ ਖੈਨਸੇ। ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮਰਾਰੀ, ਤਿਸ ਪਾਏ ਚੁੱਕੇ ਪ੍ਰਮ ਗਾਵਨ, ਸੁਨ ਨਾਨਕ ਹਰ ਹਾਜ ਸਰਵਣ।

ਸੁਤਮੀਤ ਕੋਟਾਂਬ ਅਰਬਨਤਾ ਇੰਤੇ ਕਹੋ ਤੁਮ ਕਮਲ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛਿੜਕਾਰ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਭਿਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਉਹ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ। ਅਤਿ ਸਤਿਕਾਰਯੋਗ ਸਰਦਾਰ ਹਰਮਿੰਦਰ ਸਿੰਘ, ਬੀਬੀ ਮਨਿੰਦਰ ਕੌਰ, ਆਪਣੇ ਬੇਟੇ ਗੁਰਚਰਨ ਸਿੰਘ ਦੇ ਜਨਮਦਿਨ ਦੀ ਖੁਸ਼ੀ ਅੰਦਰ ਔਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਸਤਿਗੁਰੂ ਪਾਤਸ਼ਾਹ ਚਰਨ ਪਰਸੇ ਰੱਬੀ ਬਾਣੀ ਦੇ ਪਾਵਨ ਮਣੀ ਸ੍ਰੀ ਸੁਖਮ ਸਿੰਘ ਦੇ ਪਾਠ ਉਪਰੰਤ ਸ਼ੁਕਰਾਨੇ ਦੇ ਸ਼ਬਦ ਸਰਵਣ ਕਰ ਰਹੇ ਸੀ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਵੇਖ ਇਹ ਮਨੁੱਖ ਉਹ ਮਾਲਕ ਤੇ ਵੱਡੀ ਸਮਰੱਥਾ ਦਾ ਹੈ, ਉਹ ਵੱਡਾ ਮਾਲਕ ਹੈ, ਤਾਕਤਵਰ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ, ਰਾਮ ਪਾਲੈ ਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਨਾਮ, ਸਾਨੂੰ ਕਿਰਤ ਘਣਾ ਨੂੰ ਸਾਡੀ ਉਹ ਪਾਲਣਾ ਕਰਦਾ। ਕਿੱਥੇ ਕਿੱਥੇ ਪਾਲਣਾ ਕੀਤੀ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਐਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਦੇਣਾ ਅਸੀਂ ਦੇ ਨਹੀਂ ਸਕਦੇ, ਉਹ ਸਾਡੀ ਇੰਨੀ ਪ੍ਰਤਪਾਲਣਾ ਕਰਦਾ। ਸਤਿਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਅੰਦਰ ਵੀ ਸਮਝਾਉਂਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੋ ਸਾਸ ਸਵਾਰ ਸ਼ਿੰਗਾਰਿਆ ਗਰਭਗਨ ਮਜਨਿਆ ਵਾਰਿਆ, ਬਾਰ ਵਸਤਾ ਤੁਜਾ ਪਿਆਰਾ ਦੂਧ ਭਰ ਜੋਗਨ ਭੋਜਨ ਸੁਖਸੂਦ, ਬਿਰਧ ਭਿਆਉ ਪਰ ਸਾਖ ਸਹਿਨ, ਮੁੱਖ ਪਿਆਉ ਬੈਠ ਕੋ ਦੈਨ, ਇਹ ਨਿਰਗੁਣ। ਪਾਤਸ਼ਾਹ ਜੀ ਕਹਿਣ ਲੱਗੇ ਫਿਰ ਵੀ ਇਹ ਕਿਰਤ ਘਣ ਹੈ, ਨਿਰਗੁਣ ਹੈ, ਐਸੇ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ, ਚੇਤੇ ਨਹੀਂ ਕਰਦਾ। ਇਹ ਬੰਦੇ ਆ, ਇਹ ਮਨੁੱਖ ਘੱਟੋ ਘੱਟ ਢਿੱਡ ਭਰ ਕੇ ਛੱਕ ਕੇ ਦੋਨੋਂ ਹੱਥ ਜੋੜ ਕੇ ਇਹ ਕਿਹਾ ਕਰ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਦੂਸਰਾ ਸ਼ਬਦ ਸਰਵਣ ਕਰ ਰਹੇ ਸੀ, ਜੋ ਸ਼ਰਨੀ ਆਵੈ ਸਰਬ ਸੁਖ ਪਾਵੈ। ਕਹਿਣ ਲੱਗੇ ਜਿਹੜੇ ਐਸੇ ਪਰਮਾਤਮਾ ਦੀ ਸ਼ਰਨ ਤੱਕ ਲੈਂਦੇ ਨੇ, ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਕਦੀ ਦੁੱਖ ਨਹੀਂ, ਸੁੱਖ ਪ੍ਰਾਪਤ ਹੁੰਦਾ ਸੁੱਖ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਮੈਂ ਤੇ ਪਰਮੇਸ਼ਰ ਦੀ ਸ਼ਰਨ ਲੈ ਲਈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸੁੱਖ ਮਿਲਦਾ, ਸ਼ੋਭਾ ਵੀ ਹੁੰਦੀ ਹੈ, ਚਿੰਤਾ ਵੀ ਦੂਰ ਹੁੰਦੀ ਹੈ, ਪਰ ਨਾਮ ਕੋਲ ਹੋਵੇ, ਐਸੇ ਪੂਰੇ ਗੁਰੂ ਦੀ ਸ਼ਰਨ ਹੋਵੇ। ਮਨੁੱਖ ਸ਼ਰਨ ਲੈਂਦਾ, ਸ਼ਰਨ ਕਿਹਦੀ ਲੈਂਦਾ? ਆਪ ਤੋਂ ਬਲਸ਼ਾਲੀ ਦੀ, ਤਕੜੇ ਦੀ, ਵੱਡੇ ਦੀ, ਤਾਕਤਵਰ ਦੀ। ਕਈ ਵਾਰ ਮਨੁੱਖ ਸ਼ਰਨ ਲੈ ਲੈਂਦਾ ਪਰ ਉਸ ਮਨੁੱਖ ਦੀ ਸ਼ਰਨ ਵਿੱਚ ਉਹਦੀ ਕਾਮਨਾ ਪੂਰੀ ਨਹੀਂ ਵੀ ਹੁੰਦੀ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਵੇਖ ਐਦੋਂ ਵੱਡਾ ਤਾਕਤਵਰ ਹੋਰ ਕਿਹੜਾ ਹੋ ਸਕਦਾ? ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ, ਜਾ ਕਾ ਕੀਆ ਸਭ ਕੁਛ ਹੋਏ, ਤਿਸ ਤੇ ਬਾਹਰ ਨਾ ਹੀ ਕੋਈ। ਕਹਿਣ ਲੱਗੇ ਤਿਸ ਕੀ ਸ਼ਰਣੀ ਪਰ ਮਨਾ, ਜਿਸ ਜੀਵੜ ਅਵਰ ਨਾ ਕੋਈ। ਫਿਰ ਉਹਦੀ ਸ਼ਰਨ ਲੈ ਲੈ ਜਿਹਦੇ ਵਰਗਾ ਹੋਰ ਕੋਈ ਹੈ ਨਹੀਂ, ਉਹਦੀ ਸ਼ਰਨ ਲੈ ਲੈ। ਸ਼ਰਨ ਮਨੁੱਖ ਤਿੰਨ ਤਰ੍ਹਾਂ ਦੀ ਜਿਹੜਾ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਸ਼ਰਨ ਵਿੱਚ ਆਉਂਦਾ, ਤਿੰਨ ਤਰ੍ਹਾਂ ਦੇ ਮਨੁੱਖਾਂ ਦੀ ਗੱਲ ਕੀਤੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀ ਵਾਸ। ਜਿੰਨੀ ਉਹਨੇ ਹੋਰ ਜਿਉਣ ਦੀ ਆਸ ਲਖੀ ਹੈ, ਜੀ ਪਰਸ ਆਸ, ਜਿੰਨੀ ਜਿਉਣ ਦੀ ਆਸ ਲੱਗੀ ਹੈ, ਤਰਕਾਰ ਹੈ, ਲਾਹਨਤ ਹੈ ਐਸੇ ਜਿਉਣ ਨੂੰ। ਕਿਉਂਕਿ ਪੂਰੇ ਗੁਰੂ ਦੀ ਸ਼ਰਨ ਵਿੱਚੋਂ ਸਭ ਕੁਝ ਮਿਲ ਜਾਂਦਾ, ਦਾਤਾਂ ਵੀ ਮਿਲਦੀਆਂ ਨੇ, ਜੀਵਨ ਵੀ ਸਫਲ ਬਣ ਜਾਂਦਾ। ਕਹਿਣ ਲੱਗੇ ਇੱਕ ਤਾਂ ਉਹ ਮਨੁੱਖ ਹੈ ਜਿਹੜੇ ਸ਼ਰਨ ਵਿੱਚ ਆਏ ਅਤੇ ਫਿਰ ਚਲੇ ਗਏ, ਇੱਕ ਉਹ ਮਨੁੱਖ ਹੈ ਜਿਹੜੇ ਸ਼ਰਨ ਵਿੱਚ ਆਏ, ਇੱਕ ਆਏ ਨਹੀਂ ਅਤੇ ਇੱਕ ਸ਼ਰਨ ਵਿੱਚ ਆਏ ਫਿਰ ਕਦੀ ਦੁਬਾਰਾ ਗਏ ਨਹੀਂ ਦਰ ਛੱਡ ਕੇ। ਪੈਂਦੇ ਖਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਪਾਲਣਾ ਪੋਸ਼ਣਾ ਕੀਤੀ, ਕੋਲ ਰੱਖਿਆ, ਦੁਨਿਆਵੀ ਵਿੱਦਿਆ ਸਾਰੇ ਤਰ੍ਹਾਂ ਦੀ ਵਿੱਦਿਆ, ਯੁੱਧਵੀਰ ਵਿੱਦਿਆ ਵੀ ਦਿੱਤੀ, ਤਾਕਤਵਰ ਬਣਾਇਆ, ਮਨ ਵਿੱਚ ਅਹੰਕਾਰ ਪੈਦਾ ਹੋਇਆ, ਚਲਿਆ ਗਿਆ ਅਤੇ ਚੜ੍ਹਾਈ ਕਰਕੇ ਆਇਆ, ਫੌਜਾਂ ਨਾਲ ਲੈ ਕੇ ਆਇਆ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਪੈਂਦੇ ਖਾਂ ਵਾਰ ਕਰ ਕੀਤੇ ਅਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਹੁਣ ਅਸੀਂ ਵਾਰ ਕਰਦੇ ਹਾਂ, ਤੇਰੇ ਤਿੰਨੇ ਵਾਰ ਖਾਲੀ ਅਤੇ ਇੱਕੋ ਵਾਰ ਪਾਤਸ਼ਾਹ ਜੀ ਨੇ ਕੀਤਾ, ਸਿੱਟ ਕੇ ਥੱਲੇ ਧਰਤੀ 'ਤੇ ਲੱਦ ਮਾਰਿਆ ਅਤੇ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੈਨੂੰ ਬਖਸ਼ ਲਓ, ਤੁਹਾਡੀ ਸ਼ਰਨ ਤੋਂ ਬਿਨਾਂ, ਤੁਹਾਡੇ ਤੋਂ ਬਿਨਾਂ ਮੇਰਾ ਪਾਰ ਨਿਸਤਾਰਾ ਨਹੀਂ ਕੀ। ਹਾਏ ਰਾਮ, ਕਹਿੰਦਾ ਪਾਤਸ਼ਾਹ ਜੀ, ਕਹਿਣ ਲੱਗੇ ਹੁਣ ਹੇ ਅੱਲਾ ਕਹਿ, ਕਹਿਣ ਲੱਗੇ ਹੁਣ ਤਾਂ ਸਮਾਂ ਆ ਗਿਆ।
ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਐਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਸੁੱਖ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ, ਕਹਿਣ ਲੱਗੇ ਉਹਦੀ ਸ਼ਰਨ ਵਿੱਚ ਸੁੱਖ ਹੈ, ਆਨੰਦ ਹੈ। ਉਹਦੀ ਸ਼ਰਨ ਇਸ ਤਰ੍ਹਾਂ ਹੈ ਜਿਵੇਂ ਮਨੁੱਖ ਨੇ 32 ਦੰਦਾਂ ਥੱਲੇ ਅਖਰੋਟ ਆਏ ਚਿੱਥ ਕੇ ਸਵਾਦ ਕਰਕੇ ਰੱਖ ਦਿੱਤੇ, ਜਿਹੜੀ ਵੀ ਚੀਜ਼ ਆਈ ਕਹਿਣ ਲੱਗੇ ਮਲ ਦਿੱਤੀ, ਪਰ ਇੱਕ ਮੁਲਾਇਮ ਜੀਭ ਦਾ ਟੁਕੜਾ ਜਿਹੜਾ ਇਹ 32 ਦੰਦਾਂ ਥੱਲੇ ਸੁਰੱਖਿਅਤ ਹੈ। ਦੋ ਭੈਣਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਨੇ, ਇੱਕ ਚੱਕੀ ਪੀ ਰਹੀ ਹੈ, ਦਾਣੇ ਕੋਲ ਨੇ, ਪੁਰ ਵਿੱਚ ਦਾਣੇ ਪਾ ਰਹੀ ਹੈ, ਦੂਸਰੀ ਕੋਲ ਭੈਣ ਖੜ੍ਹੀ ਗੱਲਾਂ ਬਾਤਾਂ ਕਰ ਰਹੀ ਹੈ। ਗੱਲਾਂ ਕਰਦਿਆਂ ਕਰਦਿਆਂ ਚੱਕੀ ਪੀਣ ਵਾਲੀ ਭੈਣ ਨੇ ਸਾਰੇ ਦਾਣੇ ਪੀਸ ਲਏ, ਆਟਾ ਬਣ ਗਿਆ, ਪੁੜ ਚੱਕਿਆ, ਸਾਫ਼ ਕੀਤਾ, ਕੁਝ ਕੁ ਦਾਣੇ ਕਿੱਲੀ ਨਾਲ ਲੱਗੇ ਨੇ। ਕੋਲ ਖੜ੍ਹੀ ਭੈਣ ਨੇ ਕਿਹਾ, ਭੈਣੇ ਗੱਲਾਂ ਬਾਤਾਂ ਕਰਦੇ ਹਾਂ, ਤੂੰ ਆਪਣਾ ਕੰਮ ਵੀ ਕਰ ਲਿਆ, ਭੈਣ ਦੇਖ ਰਹੀ ਹਾਂ ਸਾਰੇ ਦਾਣੇ ਜਿਹੜੇ ਪੀਸੇ ਗਏ, ਆਟਾ ਬਣ ਗਿਆ, ਕਿੱਲੀ ਦੇ ਨਾਲ ਲੱਗੇ ਦਾਣੇ ਰਹਿ ਗਏ। ਕਹਿਣ ਲੱਗੀ, ਹਾਂ ਭੈਣੇ, ਇਹਨਾਂ ਅੱਗੇ ਮੇਰੀ ਪੇਸ਼ ਨਹੀਂ ਚੱਲੀ, ਕਿਉਂਕਿ ਕਿੱਲੀ ਨਾਲ ਜੁੜੇ ਹੋਏ ਨੇ, ਕਿੱਲੀ ਨਾਲ ਲੱਗੇ ਨੇ। ਕਿੱਲੀ ਕੀ ਹੈ? ਸਾਡਾ ਧੁਰਾ ਹੈ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ, ਜਿਹੜੇ ਧੁਰੇ ਨਾਲ ਜੁੜਦੇ ਨੇ, ਅਕਾਲ ਪੁਰਖ ਨਾਲ ਜੁੜ ਜਾਂਦੇ ਨੇ, ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਨੇ, ਸ਼ਰਨ ਲੈ ਲੈਂਦੇ ਨੇ, ਉਹ ਫਿਰ ਵਿਕਾਰਾਂ ਦੀ ਚੱਕੀਆਂ ਵਿੱਚ ਜ਼ਿੰਦਗੀ ਵਿੱਚ ਪੀਸੇ ਨਹੀਂ ਜਾਂਦੇ। ਕਿਸੇ ਸਮੇਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਆਏ ਸੀ। ਔਰੰਗਜ਼ੇਬ ਬਾਦਸ਼ਾਹ ਹੈ ਸਮੇਂ ਦਾ, ਔਰੰਗਜ਼ੇਬ ਬਾਦਸ਼ਾਹ ਦੀ ਕੋਲ ਰਹਿੰਦਾ ਭਾਈ ਨੰਦ ਲਾਲ ਜੀ, ਬੜੇ ਵਿਦਵਾਨ ਨੇ, ਹਿੰਦੂ ਨੇ। ਔਰੰਗਜ਼ੇਬ ਬਾਦਸ਼ਾਹ ਦਾ ਪੁੱਤਰ ਵਿੱਦਿਆ ਲੈ ਰਿਹਾ ਕੁਰਾਨ ਦੀ, ਅਤੇ ਉਹਨਾਂ ਨੂੰ ਪੜ੍ਹਾਇਆ ਇੱਕ ਆਇਤ ਦੇ ਅਰਥ ਕਈਆਂ ਨੇ ਕੀਤੇ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸਿਖਾਏ। ਔਰੰਗਜ਼ੇਬ ਬਾਦਸ਼ਾਹ ਕੋਲ ਦੱਸੇ, ਕਹਿੰਦਾ ਤੁਹਾਨੂੰ ਆਜ ਦੇ ਅਰਥ ਕਿਹਨੇ ਦੱਸੇ ਨੇ, ਇੰਨੇ ਵਧੀਆ ਨੇ, ਵਧੀਆ ਢੰਗ ਤਰੀਕੇ ਨਾਲ ਸਮਝਾਇਆ। ਕਹਿਣ ਲੱਗੇ ਨੇ, ਵਿੱਦਿਆ ਗੁਰੂ ਨੇ ਭਾਈ ਨੰਦ ਲਾਲ ਜੀ ਕੋਲ ਬੁਲਾਇਆ, ਕਹਿਣ ਲੱਗੇ ਜੀ ਬਹੁਤ ਚੰਗੀ ਗੱਲ ਹੈ, ਵਿੱਦਿਆ ਬੜੀ ਹੈ, ਤੁਸੀਂ ਸਾਡੇ ਧਰਮ ਵਿੱਚ ਸ਼ਾਮਿਲ ਹੋ ਜਾਓ, ਯਤਨ ਬੜੇ ਕੀਤੇ ਗਏ। ਖੈਰ ਮੰਨੇ ਨਹੀਂ ਭਾਈ ਸਾਹਿਬ ਭਾਈ ਨੰਦ ਲਾਲ ਜੀ। ਔਰੰਗਜ਼ੇਬ ਬਾਦਸ਼ਾਹ ਦਾ ਵਜ਼ੀਰ ਭਾਈ ਨੰਦ ਲਾਲ ਜੀ ਦਾ ਮਿੱਤਰ, ਉਹ ਕਹਿਣ ਲੱਗੇ ਬੜੇ ਯਤਨ ਕੀਤੇ ਜਾ ਰਹੇ ਨੇ, ਯਤਨ ਹੋਣੇ ਨੇ, ਪੁਰਜ਼ੋਰ ਨੇ, ਦੁਨੀਆਂ ਦਾ ਬਾਦਸ਼ਾਹ ਹੈ, ਤੈਨੂੰ ਇਸਲਾਮ ਕਬੂਲ ਕਰਨਾ ਪਵੇਗਾ। ਕਹਿਣ ਲੱਗੇ ਤੂੰ ਇੱਥੋਂ ਭੱਜ ਜਾ। ਕਹਿਣ ਲੱਗਾ ਭੱਜ ਕੇ ਜਾਵਾਂਗਾ ਕਿੱਥੇ, ਦੁਨੀਆਂ 'ਤੇ ਰਾਜ ਔਰੰਗਜ਼ੇਬ ਬਾਦਸ਼ਾਹ ਦਾ ਹੈ। ਕਹਿਣ ਲੱਗੇ ਨਹੀਂ, ਇੱਕ ਉਹ ਥਾਂ ਜਿੱਥੇ ਔਰੰਗਜ਼ੇਬ ਬਾਦਸ਼ਾਹੀ ਚੱਲਦੀ ਨਹੀਂ, ਕਿਹੜਾ? ਕਹਿਣ ਲੱਗੇ ਆਨੰਦਾਂ ਦੇ ਉੱਪਰੀ ਆਨੰਦਪੁਰ ਆਨੰਦਪੁਰ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਰਹਿੰਦੇ ਨੇ, ਜੇ ਤੂੰ ਉਹਦੀ ਸ਼ਰਨ ਵਿੱਚ ਚਲਿਆ ਗਿਆ ਤੈਨੂੰ ਦੁਨੀਆਂ ਦਾ ਬਾਦਸ਼ਾਹ ਹੱਥ ਨਹੀਂ ਲਾ ਸਕਦਾ। ਰਾਤੋ ਰਾਤ ਭੱਜਿਆ, ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਪਹੁੰਚਿਆ, ਅਤੇ ਜਦੋਂ ਪਹੁੰਚਿਆ ਅਤੇ ਸਤਿਗੁਰੂ ਪਾਤਸ਼ਾਹ ਜੀ ਸ਼ਰਨ ਵਿੱਚ ਆ ਗਿਆ, ਕਹਿਣ ਲੱਗੇ ਪਾਤਸ਼ਾਹ ਜੀ ਮੇਰਾ ਹੋਰ ਕੋਈ ਥਾਂ ਟਿਕਾਣਾ ਨਹੀਂ, ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਮੈਨੂੰ ਆਪਣੇ ਕੋਲ ਰੱਖ ਲਓ। ਜਿਹੜੇ ਦਿਲੋਂ ਇਹ ਕਹਿੰਦੇ ਨੇ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧੇ ਆਗੇ ਅਰਦਾਸ, ਮੈਂ ਹੋਰ ਥਾਓ ਨਾ ਹੀ ਜਿਸ ਪੈ ਕਰੋ ਬਿਨਾਂਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਕਹਿਣ ਲੱਗੇ ਹੁਣ ਮੇਰਾ ਆਸਰਾ ਤੂੰ ਹੈ, ਆਪਣੇ ਚਰਨਾਂ ਵਿੱਚ ਰੱਖ ਲਓ। ਕਹਿਣ ਲੱਗੀ ਜੀ ਇਸ ਥਾਂ ਤੋਂ ਆਇਆ, ਇਸ ਕਾਰਨ ਆਇਆ, ਸਤਿਗੁਰੂ ਪਾਤਸ਼ਾਹ ਜੀ ਨੇ ਕੋਲ ਰੱਖਿਆ। ਕਹਿਣ ਲੱਗੀ ਜੀ ਮੈਨੂੰ ਡਿਊਟੀ। ਕਹਿਣ ਲੱਗੀ ਸੇਵਾ ਕਰੋ ਲੰਗਰਾਂ ਵਿੱਚ, ਆਪਣੀ ਕਿਤਾਬ ਲਿਖੀ ਹੋਈ ਵੀ ਕੋਲ ਰੱਖੀ, ਜਿਸ ਦਾ ਨਾਮ ਸੀ ਜ਼ਿੰਦਗੀ ਨਾਮਾ। ਸਤਿਗੁਰੂ ਪਾਤਸ਼ਾਹ ਜੀ ਨੇ ਸੇਵਾ ਤੋਂ ਇੰਨੇ ਖੁਸ਼ ਹੋਏ, ਕਹਿਣ ਲੱਗੇ ਇਹ ਭਾਈ ਨੰਦ ਲਾਲ ਇਹ ਹੁਣ ਜ਼ਿੰਦਗੀ ਨਾਮਾ ਨਹੀਂ, ਬੰਦਗੀ ਨਾਮਾ ਜਿਹੜੀ ਕਿਤਾਬ ਹੈ ਇਹ ਜ਼ਿੰਦਗੀ ਜਿਹੜੀ ਹੈ ਬਦਲ ਦੇਵੇਗੀ, ਤੁਸੀਂ ਕੋਲ ਦਿੱਤੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਸੇਵਾ ਤੋਂ ਖੁਸ਼ ਹੋਏ, ਭਾਈ ਨੰਦ ਲਾਲ ਨੇ ਜਦੋਂ ਸ਼ਰਨ ਲਈ ਸੀ ਅਤੇ ਉਦੋਂ ਫਿਰ ਦੁਬਾਰਾ ਕਿਸੇ ਦੀ ਹੋਰ ਸ਼ਰਨ ਵਿੱਚ ਉਹਨੂੰ ਜਾਣਾ ਨਹੀਂ ਪਿਆ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਐਸੇ ਪੂਰੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਨੰਦ ਸੁੱਖ ਜੀਵਨ ਦੀਆਂ ਖੁਸ਼ੀਆਂ ਮਨੁੱਖ ਨੂੰ ਮਿਲਦੀਆਂ ਨੇ, ਜੀਵਨ ਤਬਦੀਲ ਹੁੰਦਾ, ਜੀਵਨ ਬਦਲ ਜਾਂਦਾ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਬੱਚੇ ਨੂੰ ਦਰੋ ਘਰੋਂ ਚੜ੍ਹਦੀ ਕਲਾ ਨਾਮਦਾਤ ਬਖਸ਼ਿਸ਼ ਕਰਨ, ਪਰਿਵਾਰ ਦੀਆਂ ਸੁਭਾਵਨਾਵਾਂ ਪੂਰੀਆਂ ਕਰਨ, ਸਿਰ 'ਤੇ ਮੇਰਾ ਬਰਿਆਤ ਰੱਖਣ। ਸਤਿਗੁਰੂ ਪਾਤਸ਼ਾਹ ਸ਼ੁਕਰਾਨਾ ਕਰ ਰਹੇ ਨੇ, ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਸਮਿਤੀ ਨਾਲ ਜੁੜੀਏ।

ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ, ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਗੁਰਤੀ ਸਿਮਰ ਕਹਿ, ਗੁਰੂ ਨਾਨਕ ਲਈ ਧਿਆਏ, ਪਰਮਗੁਰ ਗੁਰਤੀ ਅਮਰਦਾਸ ਰਾਮਦਾਸਿਆਂ ਹੀ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਡਾਏ, ਸ਼੍ਰੀ ਹਰਕ੍ਰਿਸ਼ਨ ਤੇ ਆਈਏ ਸਿਠਾਏ, ਸਭ ਤੋਂ ਜਾਏ ਤਿਗ ਬਹਾਦਰ ਸਿਮਰਿਆ ਕਰਨ ਉਹਨਾਂ ਵੈ ਧਾਏ, ਸਭ ਥਾਂ ਹੋਏ ਸਾਧ ਸਮੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਂ ਹੋਏ ਸਾਹਿਤ ਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਏ, ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘ ਧਰਮ ਇਸ ਦਿੱਤੇ ਬੰਦ ਬੰਦ ਕਟਾਏ, ਖੋਪੀਆਂ ਲੁਹਾਈਆਂ, ਤਰਕੜੀਆਂ ਚੜੇ, ਤਾਨਾ ਰਾਣੀ ਚਲਾਏ, ਗੁਰੂ ਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ

ਇਸ ਵਿੱਚ ਖਜ਼ਾਨੇ ਭਰਪੂਰ ਕਰਨੇ, ਸੇਵਕਾਂ ਦੇ ਕਾਲ ਖੰਡਕ ਦੂਰ ਕਰਨੇ, ਸਿਰ ਤੇ ਮੇਰਾ ਪ੍ਰਿਆਤ ਰੱਖਣਾ, ਲੋਕ ਪਲੋਕ ਅੰਦਰ ਪਰਦੇ ਟਕਣੇ, ਸਤਿਗੁਰੂ ਜੀ ਰਹਿਮਤ ਕਰਨੀ, ਆਪ ਦਰ ਤੇ ਪਰਿਵਾਰ ਵੱਲੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਈ ਜੀ, ਦਰੋਂ ਘਰੋਂ ਇਲਾਈ ਸੀ ਹੁਕਮਨਾਮੇ ਦਾਤ ਬਖਸ਼ੋ, ਹੁਕਮ ਅਨੁਸਾਰ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈਆ ਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਾਹੈ, ਖੋ ਸ਼ਬਦ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧ ਸਹੋਦਰਾ, ਗੁਰਦੇਵ ਦਾਤਾ ਨਾਮ ਅਪਦੇਸੇ, ਗੁਰਦੇਵ ਮੰਤ ਨਰੋਦਰਾ, ਗੁਰਦੇਵ ਸ਼ਾਂਤ ਸਤ ਬਦਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਸ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ, ਗੁਰਦੇਵ ਕਰਤਾ ਸਾ ਪਾਪ ਹਰਤਾ, ਗੁਰਦੇਵ ਪਤ ਪਵਿੱਤ ਕਰਾ, ਗੁਰਦੇਵ ਆ ਜਗਾ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਅਮੀਰ ਕਰ ਕਿਰਪਾ, ਮੂੜ ਪਾਪੀ ਜਿਤ ਲਾਗਤ ਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ, ਗੁਰਦੇਵ ਨਾਨਕ ਹਰ ਨਾਮ ਕਰਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨੂੰ ਥਾਈ, ਤਾਂ ਪਉ ਕਿਹਾ ਕਾੜਾ ਜੀਉ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਪੰਜਵਾਂ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਜੈ ਵਸਾਇਆ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਜੈ ਵਸਾਇਆ। ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਟਾਇਆ। ਹਰ ਕੇ ਨਾਮ ਕੀ ਬੜਿਆਈ, ਆਠ ਪਹਿਰ ਗੁਣ ਗਾਈ, ਗੁਰ ਪੂਰੇ ਤੇ ਪਾਈ। ਹਰ ਕੇ ਨਾਮ ਕੀ ਬੜਿਆਈ, ਆਠ ਪਹਿਰ ਗੁਣ ਗਾਈ, ਗੁਰ ਪੂਰੇ ਤੇ ਪਾਈ। ਰਹਾਉ ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਬਖਾਣੀ, ਗੁਰ ਪੂਰੇ ਤੇ ਜਾਣੀ। ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਬਖਾਣੀ, ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦੇ ਵਸਾਇਆ। ਸੁਖ ਸਾਗੁਰ ਗੁਰ ਪਾਇਆ, ਤਾਂ ਸਹਿਸਾ ਸਗਲ ਮਟਾਇਆ। ਹਰ ਕੇ ਨਾਮ ਕੀ ਬੜਿਆਈ, ਆਠ ਪੈਰ ਗੁਣ ਗਾਈ, ਗੁਰ ਪੂਰੇ ਤੇ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਨੇ ਬਖਸ਼ ਕੀਤੀ, ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ ਇਹਨੂੰ। ਸੁਖਨੇ ਸਾਹਿਬ ਦੇ ਬੱਚੇ ਜਨਮ ਦਿਨ 'ਤੇ, ਤੋ ਬੱਚੇ ਨੂੰ ਸਟੇਜ 'ਤੇ ਲਿਆ ਕੇ ਸਪੋਸ ਰੋਪੇ ਦੀ ਬਖਸ਼ ਕਰਨੀ ਆ। ਭਾਈ ਕੀਮਤ ਸਿੰਘ ਹੋਣੀ ਸਰੋਪੇ ਦੀ ਸੇਵਾ ਨਿਭਾਉਣਗੇ, ਬੱਚੇ ਨੂੰ ਗੁਰੂ ਚਰਨ ਆਪ ਸੇਵਾ ਮੱਥਾ ਟੇਕ ਕੇ ਮੱਥਾ ਟੇਕ ਕੇ।

15, 16 tops. Altar boy from the church.